0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: ਹਾਜ਼ਰੀਨ, ਤੁਸੀਂ ਸੁਣਨ ਜਾ ਰਹੇ ਹੋ ਤੁਹਾਡਾ ਆਪਣਾ ਪਸੰਦੀਦਾ ਪੰਜਾਬੀ ਦਾ ਪ੍ਰੋਗਰਾਮ SBS ਦੇ ਚੈਨਲ ਸਾਊਥ ਏਸ਼ੀਅਨ ਉੱਤੇ। ਅੱਜ ਬੁੱਧਵਾਰ 20 ਮਈ 2026 ਦੀ ਸ਼ਾਮ ਨੂੰ ਪ੍ਰੋਗਰਾਮ ਲੈ ਕੇ ਮੈਂ MP ਸਿੰਘ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਕਰਦਾ ਹਾਂ। ਨਾਲ ਹੀ ਪੇਸ਼ ਕਰਦਾ ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਅਤੇ ਨਮਸਕਾਰ ਵੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਸਾਰੇ ਪਰੰਪਰਾਗਤ ਮਾਲਕਾਂ ਨੂੰ ਮਾਣ ਦੇਣਾ ਚਾਹੁੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕਾਮਾ ਰਾਏ ਗਏ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪਿਛਲੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਅਤੇ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਖਿੱਤਿਆਂ ਨੂੰ ਵਿਸਤਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਦੋਸਤੋ, ਅੱਜ ਦੇ ਪ੍ਰੋਗਰਾਮ ਵਿੱਚ ਦੋ ਮੁਲਾਕਾਤਾਂ, ਇੱਕ ਅਹਿਮ ਜਾਣਕਾਰੀ ਅਤੇ ਬਾਲੀਵੁੱਡ ਦੀ ਖਬਰਸਾਰ ਕਰਨੀ ਹੈ ਜੀ ਪੇਸ਼। ਪਰਥ ਵਿੱਚ ਇੱਕ ਬਹੁਤ ਹੀ ਦੁਖਦਾਈ ਹਾਦਸਾ ਵਾਪਰਿਆ ਹੈ ਜਿਸ ਵਿੱਚ ਇੱਕ ਹੋਰ ਨੌਜਵਾਨ ਬੀਬੀ ਦੀ ਮੌਤ ਹੋ ਗਈ ਹੈ। ਇਸ ਬੀਬੀ ਦੇ ਪਰਿਵਾਰ ਨਾਲ ਕੀਤੀ ਗੱਲਬਾਤ ਤੁਹਾਨੂੰ ਸੁਣਾਵਾਂਗੇ ਜਿਸ ਵਿੱਚ ਇੱਕ ਜਾਨ ਦੇ ਨੁਕਸਾਨੇ ਜਾਣ ਦੇ ਕਿੰਨੇ ਹੋਰ ਲੋਕਾਂ ਦੇ ਸੁਪਨੇ ਵੀ ਨਾਲ ਚਕਨਾਚੂਰ ਹੋ ਜਾਂਦੇ ਹੈ, ਇਸ ਬਾਰੇ ਜਾਣਾਂਗੇ। ਇੱਕ ਹੋਰ ਖਤਰਨਾਕ ਬਿਮਾਰੀ ਈਬੋਲਾ ਵੀ ਦੁਨੀਆ ਦੇ ਕਈ ਦੇਸ਼ਾਂ ਵਿੱਚ ਸਿਰ ਚੁੱਕ ਰਹੀ ਹੈ। ਇਸ ਲਾਗ ਵਾਲੀ ਬਿਮਾਰੀ ਦੇ ਲੱਛਣਾਂ, ਇਸ ਦੀ ਪਹਿਚਾਣ ਅਤੇ ਇਹ ਆਸਟ੍ਰੇਲੀਆ ਵਿੱਚ ਕਿਹੋ ਜਿਹਾ ਅਸਰ ਪਾ ਸਕਦੀ ਹੈ, ਇਸ ਬਾਰੇ ਵੀ ਜਾਣਕਾਰੀ ਪੇਸ਼ ਕਰਾਂਗੇ। ਨਾਲ ਹੀ ਕੱਲ੍ਹ ਦੀ ਮੁਕਤੇਸ਼ ਛਿੱਬੜ ਵਾਲੀ ਚੱਲ ਰਹੀ ਗੱਲਬਾਤ ਦਾ ਪੇਸ਼ ਕਰਾਂਗੇ ਅੱਜ ਦੂਜਾ ਭਾਗ, ਜਿਸ ਵਿੱਚ ਇਹ ਸਮਝਾਉਣ ਦਾ ਯਤਨ ਕੀਤਾ ਗਿਆ ਹੈ ਕਿ ਫੈਮਿਲੀ ਡਿਸਪਿਊਟ ਰੈਜ਼ੋਲਿਊਸ਼ਨ ਕਿਉਂ ਇੰਨਾ ਅਹਿਮ ਹੁੰਦਾ ਹੈ। ਅਤੇ ਨਾਲ ਹੀ ਹਰ ਬੁੱਧਵਾਰ ਨੂੰ ਪੇਸ਼ ਹੋਣ ਵਾਲੀ ਬਾਲੀਵੁੱਡ ਦੀ ਗੱਪਸ਼ੱਪ ਵੀ ਕਰੇਗੀ ਤੁਹਾਡਾ ਭਰਪੂਰ ਮਨੋਰੰਜਨ ਫਿਲਮੀ ਦੁਨੀਆ ਦੀਆਂ ਤਾਜ਼ੀਆਂ ਜਾਣਕਾਰੀਆਂ ਦੇ ਨਾਲ। ਸੋ ਜੁੜੇ ਰਹੋ ਸ਼ਾਮ 5 ਵਜੇ ਤੱਕ ਆਪਣੇ ਇਸ ਪਸੰਦੀਦਾ ਪੰਜਾਬੀ ਦੇ ਪ੍ਰੋਗਰਾਮ ਦੇ ਨਾਲ। ਅਤੇ ਪ੍ਰੋਗਰਾਮ ਦੌਰਾਨ ਸਾਂਝ ਪਾ ਸਕਦੇ ਹੋ, SMS ਕਰ ਸਕਦੇ ਹੋ 0439-799-7767 ਦੇ ਉੱਤੇ, 0439-799-767 ਦੇ ਉੱਤੇ। ਅਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ SBS ਦੇ ਨਿਊਜ਼ ਰੂਮ ਵੱਲ, ਜਿੱਥੇ ਖਬਰਾਂ ਦਾ ਬੁਲੇਟਿਨ ਕਰ ਰਿਹਾ ਤੁਹਾਡਾ ਇੰਤਜ਼ਾਰ। SBS ਦੇ ਨਿਊਜ਼ ਡੈਸਕ ਤੋਂ ਇੱਕ ਵਾਰ ਫਿਰ ਤੋਂ ਆਪ ਸਭ ਦਾ ਸਵਾਗਤ ਹੈ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ ਦੇ ਨਾਲ। ਡੈਮੋਕ੍ਰੇਟਿਕ ਰਿਪਬਲਿਕ ਆਫ ਕੋਂਗੋ ਵਿੱਚ ਵਿਸ਼ਵ ਸਿਹਤ ਸੰਸਥਾ ਯਾਨੀ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਪ੍ਰਤੀਨਿਧ ਨੇ ਕਿਹਾ ਹੈ ਕਿ ਈਬੋਲਾ ਦੇ ਇੱਕ ਵਿਰਲੇ ਸਬ ਟਾਈਪ ਨਾਲ ਸੰਕ੍ਰਮਿਤ ਲੋਕਾਂ ਨੂੰ ਅਲੱਗ ਰੱਖਣਾ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਬਹੁਤ ਜ਼ਰੂਰੀ ਹੋਵੇਗਾ। ਸਿਹਤ ਮਾਹਰਾਂ ਦੇ ਮੁਤਾਬਕ ਪਹਿਲੀ ਮੌਤ ਤੋਂ ਬਾਅਦ ਕਈ ਹਫ਼ਤਿਆਂ ਤੱਕ ਇਹ ਵਾਇਰਸ ਬਿਨਾਂ ਪਤਾ ਲੱਗੇ ਫੈਲਦਾ ਰਿਹਾ ਹੈ, ਕਿਉਂਕਿ ਅਧਿਕਾਰੀ ਈਬੋਲਾ ਦੀ ਇੱਕ ਆਮ ਕਿਸਮ ਲਈ ਟੈਸਟ ਕਰ ਰਹੇ ਸਨ ਅਤੇ ਨਤੀਜੇ ਨੈਗੇਟਿਵ ਆ ਰਹੇ ਸਨ। ਪੂਰਬੀ ਕੋਂਗੋ ਵਿੱਚ ਹੁਣ ਤੱਕ 134 ਸੰਦੇਹ ਮੌਤਾਂ ਅਤੇ 500 ਤੋਂ ਵੱਧ ਸੰਦੇਹ ਮਾਮਲੇ ਸਾਹਮਣੇ ਆ ਚੁੱਕੇ ਹਨ। SBS ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਐਨਐਨਸੀਆ ਨੇ ਕਿਹਾ ਕਿ ਨਾ ਤਾਂ ਇਸ ਵਾਇਰਸ ਲਈ ਕੋਈ ਟੀਕਾ ਮੌਜੂਦ ਹੈ ਅਤੇ ਨਾ ਹੀ ਕੋਈ ਖਾਸ ਦਵਾਈ। ਉਹਨਾਂ ਕਿਹਾ ਕਿ ਸੰਪਰਕ ਵਿੱਚ ਆਏ ਲੋਕਾਂ ਦੀ ਪਛਾਣ ਅਤੇ ਸੰਕ੍ਰਮਿਤ ਮਰੀਜ਼ਾਂ ਨੂੰ ਅਲੱਗ ਰੱਖਣਾ ਹੀ ਸਭ ਤੋਂ ਅਹਿਮ ਕਦਮ ਹੋਵੇਗਾ। ਉਹਨਾਂ ਇਹ ਵੀ ਦੱਸਿਆ ਕਿ WHO ਵੱਲੋਂ ਈਬੋਲਾ ਮਰੀਜ਼ਾਂ ਲਈ ਖਾਸ ਮੈਡੀਕਲ ਸੈਂਟਰ ਬਣਾਏ ਜਾ ਰਹੇ ਹਨ। ਇਸ ਪ੍ਰਕੋਪ ਦੇ ਮੱਦੇਨਜ਼ਰ ਯੂਨਾਈਟਿਡ ਸਟੇਟਸ ਨੇ ਈਬੋਲਾ ਪ੍ਰਭਾਵਿਤ ਖੇਤਰਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਸਖ਼ਤ ਸਿਹਤ ਜਾਂਚਾਂ ਲਾਗੂ ਕਰ ਦਿੱਤੀਆਂ ਹਨ। ਨਾਲ ਹੀ ਉਹ ਗੈਰ ਅਮਰੀਕੀ ਪਾਸਪੋਰਟ ਧਾਰਕ ਜੋ ਪਿਛਲੇ 21 ਦਿਨਾਂ ਦੌਰਾਨ ਯੂਗਾਂਡਾ, ਡੈਮੋਕ੍ਰੈਟਿਕ ਰਿਪਬਲਿਕ ਆਫ ਕੋਂਗੋ ਜਾਂ ਸਾਊਥ ਸੂਡਾਨ ਵਿੱਚ ਰਹੇ ਹਨ, ਉਹਨਾਂ ਲਈ ਵੀ ਨਵੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਦੌਰਾਨ ਕੋਂਗੋ ਵਿੱਚ ਕੰਮ ਕਰ ਰਿਹਾ ਇੱਕ ਅਮਰੀਕੀ ਡਾਕਟਰ ਜੋ ਇਸ ਵਾਇਰਸ ਨਾਲ ਸੰਕ੍ਰਮਿਤ ਹੋ ਗਿਆ ਸੀ, ਇਲਾਜ ਵਾਸਤੇ ਜਰਮਨੀ ਭੇਜਿਆ ਗਿਆ ਹੈ। ਫੈਡਰਲ ਸਿਹਤ ਮੰਤਰੀ ਮਾਰਕ ਬਟਲਰ ਨੇ ਕਿਹਾ ਹੈ ਕਿ ਕੇਂਦਰੀ ਅਤੇ ਉੱਤਰੀ ਆਸਟ੍ਰੇਲੀਆ ਦੇ ਕੁਝ ਹਿੱਸਿਆਂ ਵਿੱਚ ਡਿਫਥੀਰੀਆ ਦਾ ਪ੍ਰਕੋਪ ਕਈ ਸਾਲਾਂ ਤੋਂ ਸਭ ਤੋਂ ਵੱਧ ਹੋ ਗਿਆ ਹੈ। ਉਹਨਾਂ ਦੱਸਿਆ ਕਿ ਫੈਡਰਲ ਸਰਕਾਰ ਟੀਕਾਕਰਨ ਅਤੇ ਵਾਧੂ ਸਿਹਤ ਕਰਮਚਾਰੀਆਂ ਦੀ ਤਾਇਨਾਤੀ ਸਮੇਤ ਇੱਕ ਸਹਾਇਤਾ ਪੈਕੇਜ ਉੱਤੇ ਕੰਮ ਕਰ ਰਹੀ ਹੈ ਜਿਸ ਨੂੰ ਅੱਜ ਹੀ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਮਾਰਕ ਬਟਲਰ ਦੇ ਮੁਤਾਬਕ ਇਸ ਪ੍ਰਕੋਪ ਦਾ ਸਭ ਤੋਂ ਵੱਧ ਅਸਰ ਆਦਿਵਾਸੀ ਆਸਟ੍ਰੇਲੀਆਈ ਭਾਈਚਾਰਿਆਂ ਉੱਤੇ ਪੈ ਰਿਹਾ ਹੈ। ਆਸਟ੍ਰੇਲੀਆ ਵਿੱਚ ਇਸਲਾਮੋਫੋਬੀਆ ਨਾਲ ਨਜਿੱਠਣ ਲਈ ਨਿਯੁਕਤ ਖਾਸ ਦੂਤ ਆਫਤਾਬ ਮਲਿਕ ਨੇ ਫੈਡਰਲ ਸਰਕਾਰ ਨੂੰ ਆਪਣੀਆਂ ਸਿਫਾਰਸ਼ਾਂ ਉੱਤੇ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਇਹ ਅਪੀਲ ਸੈਨ ਡੇਗੋ ਵਿੱਚ ਇੱਕ ਮਸਜਿਦ ਉੱਤੇ ਹੋਈ ਗੋਲੀਬਾਰੀ ਤੋਂ ਬਾਅਦ ਸਾਹਮਣੇ ਆਈ ਹੈ ਜਿਸ ਵਿੱਚ 3 ਲੋਕ ਮਾਰੇ ਗਏ ਹਨ। ਹਮਲਾਵਰ ਕਿਸ਼ੋਰਾਂ ਬਾਰੇ ਕਿਹਾ ਗਿਆ ਹੈ ਕਿ ਉਹ ਵੱਖ ਵੱਖ ਧਰਮਾਂ ਅਤੇ ਨਸਲਾਂ ਪ੍ਰਤੀ ਨਫ਼ਰਤ ਭਰੇ ਵਿਚਾਰ ਰੱਖਦੇ ਸਨ। ਆਫਤਾਬ ਮਲਿਕ ਨੇ ਕਿਹਾ ਹੈ ਕਿ ਉਹ ਲਗਾਤਾਰ ਚੇਤਾਵਨੀ ਦਿੰਦੇ ਆ ਰਹੇ ਹਨ ਕਿ ਮੁਸਲਿਮ ਭਾਈਚਾਰੇ ਖਿਲਾਫ਼ ਵਰਤੀ ਜਾ ਰਹੀ ਭਾਸ਼ਾ ਖ਼ਤਰਨਾਕ ਹੈ ਅਤੇ ਇਸ ਦੇ ਅਸਲ ਜ਼ਿੰਦਗੀ ਵਿੱਚ ਗੰਭੀਰ ਨਤੀਜੇ ਨਿਕਲ ਸਕਦੇ ਹਨ। ਉਹਨਾਂ ਕਿਹਾ ਕਿ ਆਸਟ੍ਰੇਲੀਆ ਨੂੰ ਕ੍ਰਾਈਸਟ ਚਰਚ ਮੌਸਕ ਸ਼ੂਟਿੰਗ ਵਰਗੇ ਹਮਲੇ ਦੀ ਉਡੀਕ ਨਹੀਂ ਕਰਨੀ ਚਾਹੀਦੀ। ਇੱਕ ਸੁਤੰਤਰ ਅਰਥਸ਼ਾਸਤਰੀ ਨੇ ਸੋਸ਼ਲ ਮੀਡੀਆ ਉੱਤੇ ਚੱਲ ਰਹੀ ਉਸ ਮੁਹਿੰਮ ਨੂੰ ਗਲਤ ਕਰਾਰ ਦਿੱਤਾ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਪੀਟਲ ਗੇਨ ਟੈਕਸ ਵਿੱਚ ਤਬਦੀਲੀਆਂ ਕਾਰਨ ਛੋਟੇ ਕਾਰੋਬਾਰਾਂ ਉੱਤੇ 47% ਟੈਕਸ ਲੱਗੇਗਾ। ਇੰਟਰਨੈੱਟ ਉੱਤੇ AI ਨਾਲ ਬਣੇ ਕਈ ਮੀਮਸ ਵਿੱਚ ਪ੍ਰਧਾਨ ਮੰਤਰੀ ਨੂੰ ਦੋਹਰੇ ਕਾਰੋਬਾਰ ਮਾਲਕ ਵਜੋਂ ਦਰਸਾਇਆ ਜਾ ਰਿਹਾ ਹੈ। ਅਰਥਸ਼ਾਸਤਰੀ ਸੌਲ ਐਸਲਿਕ ਨੇ ਕਿਹਾ ਹੈ ਕਿ ਇਹ ਦਾਅਵਾ ਪੂਰੀ ਤਰ੍ਹਾਂ ਝੂਠਾ ਹੈ ਕਿ ਸਰਕਾਰ ਦੇ ਬਦਲਾਵਾਂ ਨਾਲ ਪ੍ਰਧਾਨ ਮੰਤਰੀ ਕਿਸੇ ਕਾਰੋਬਾਰ ਦੇ ਹਿੱਸੇਦਾਰ ਬਣ ਜਾਣਗੇ। ਉਹਨਾਂ ਕਿਹਾ ਕਿ 47% ਦੀ ਸਭ ਤੋਂ ਉੱਚੀ ਟੈਕਸ ਦਰ ਤਾਂ ਹੀ ਲਾਗੂ ਹੁੰਦੀ ਹੈ ਜਦੋਂ ਟੈਕਸਯੋਗ ਆਮਦਨ $1,90,000 ਤੋਂ ਵੱਧ ਹੋਵੇ। ਉਹਨਾਂ SBS ਨੂੰ ਦੱਸਿਆ ਕਿ ਸਰਕਾਰ ਦੀਆਂ ਨਵੀਆਂ ਤਬਦੀਲੀਆਂ ਨਾਲ ਸੰਪਤੀਆਂ ਦੀ ਕੀਮਤ ਉੱਤੇ ਮਹਿੰਗਾਈ ਦੇ ਪ੍ਰਭਾਵ ਤੋਂ ਰਾਹਤ ਮਿਲੇਗੀ ਅਤੇ ਕਈ ਸੰਪਤੀਆਂ ਜਿਵੇਂ ਅਪਾਰਟਮੈਂਟ ਅਤੇ ਸ਼ੇਅਰਾਂ ਲਈ ਇਹ ਮੌਜੂਦਾ 50% ਛੂਟ ਨਾਲੋਂ ਵਧੇਰੇ ਫਾਇਦੇਮੰਦ ਹੋ ਸਕਦੀਆਂ ਹਨ। ਦੋਸਤੋ, ਯੂਨਾਈਟਿਡ ਸਟੇਟਸ ਸੈਂਟਰਲ ਕਮਾਂਡ ਨੇ ਕਿਹਾ ਹੈ ਕਿ ਉਹ ਹਾਰਮੋਜ਼ ਜਲ ਮਾਰਗ ਉੱਤੇ ਨਾਕਾਬੰਦੀ ਜਾਰੀ ਰੱਖੇ ਹੋਏ ਹੈ ਅਤੇ ਇਸ ਸੰਬੰਧੀ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਫੌਜੀ ਕਾਰਵਾਈ ਦਿਖਾਈ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਉੱਤੇ ਜਲ ਮਾਰਗ ਨੂੰ ਮੁੜ ਖੋਲ੍ਹਣ ਲਈ ਸਮਝੌਤਾ ਕਰਨ ਦਾ ਦਬਾਅ ਵੱਧ ਰਿਹਾ ਹੈ। ਟਰੰਪ ਪਹਿਲਾਂ ਇਹ ਆਸ ਜਤਾ ਚੁੱਕੇ ਹਨ ਕਿ ਸੰਘਰਸ਼ ਖਤਮ ਕਰਨ ਲਈ ਸਮਝੌਤਾ ਨੇੜੇ ਹੈ, ਪਰ ਨਾਲ ਹੀ ਉਹਨਾਂ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਮਝੌਤਾ ਨਾ ਹੋਇਆ ਤਾਂ ਈਰਾਨ ਉੱਤੇ ਮੁੜ ਹਮਲੇ ਕੀਤੇ ਜਾ ਸਕਦੇ ਹਨ। ਹੁਣ ਇੱਕ ਖਬਰ ਭਾਰਤੀ ਖਿੱਤੇ ਤੋਂ। ਬੰਗਲਾਦੇਸ਼ ਦੇ ਚਟੋਗ੍ਰਾਮ ਵਿੱਚ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਇੱਕ ਅਧਿਕਾਰੀ ਦੀ ਮੰਗਲਵਾਰ ਵਾਲੇ ਦਿਨ ਸਫਾਰਤਖਾਨੇ ਦੀ ਇਮਾਰਤ ਅੰਦਰ ਲਾਸ਼ ਮਿਲੀ ਹੈ। ਪੁਲਿਸ ਨੇ ਦੱਸਿਆ ਹੈ ਕਿ ਮਰਨ ਵਾਲੇ ਅਧਿਕਾਰੀ ਦੀ ਪਛਾਣ ਚੰਡੀਗੜ੍ਹ ਦੇ ਮੂਲ ਵਾਸੀ ਨਰੇਂਦਰ ਵਜੋਂ ਹੋਈ ਹੈ ਜੋ ਭਾਰਤੀ ਮਿਸ਼ਨ ਵਿੱਚ ਸਹਾਇਕ ਪ੍ਰੋਟੋਕੋਲ ਅਧਿਕਾਰੀ ਵਜੋਂ ਸੇਵਾਵਾਂ ਨਿਭਾ ਰਹੇ ਸਨ। ਇਸ ਅਧਿਕਾਰੀ ਦੀ ਉਮਰ 38 ਤੋਂ 39 ਸਾਲ ਦੇ ਕਰੀਬ ਸੀ। ਉਹਨਾਂ ਦੀ ਲਾਸ਼ ਪੁਰਾਣੀ ਵੀਜ਼ਾ ਕੇਂਦਰ ਇਮਾਰਤ ਦੀ ਦੂਜੀ ਮੰਜ਼ਿਲ ਉੱਤੇ ਇੱਕ ਪਖਾਨੇ ਵਿੱਚੋਂ ਮਿਲੀ ਹੈ। ਪੁਲਿਸ ਨੇ ਸ਼ੁਰੂਆਤੀ ਤੌਰ ਉੱਤੇ ਖਦਸ਼ਾ ਜਤਾਇਆ ਹੈ ਕਿ ਇਸ ਮੌਤ ਦਾ ਕਾਰਨ ਦਿਲ ਦਾ ਦੌਰਾ ਹੋ ਸਕਦਾ ਹੈ। ਸ਼ਹਿਰ ਦੇ ਸਹਾਇਕ ਪੁਲਿਸ ਕਮਿਸ਼ਨਰ ਅਮੀਨੂਰ ਰਸ਼ੀਦ ਨੇ ਕਿਹਾ ਹੈ ਕਿ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗੀ। ਤੇ ਹਾਜ਼ਰੀਨ, ਇਹ ਸਨ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ। ਤੇ ਚਲੋ ਹੁਣ ਪੇਸ਼ ਕਰਦੇ ਹਾਂ ਇੱਕ ਲਾਗ ਵਾਲੀ ਬਿਮਾਰੀ ਈਬੋਲਾ ਬਾਰੇ ਵਿਸਥਾਰਤ ਜਾਣਕਾਰੀ। ਇਸ ਬਿਮਾਰੀ ਦੇ ਕਈ ਰੂਪ ਪਹਿਲਾਂ ਤੋਂ ਹੀ ਮੌਜੂਦ ਹਨ, ਪਰ ਜਿਹੜਾ ਇਹ ਨਿਵੇਕਲਾ ਰੂਪ ਹੁਣ ਸਾਹਮਣੇ ਆ ਰਿਹਾ ਹੈ, ਇਸ ਦੀ ਵੈਕਸੀਨ ਅਜੇ ਵਿਕਸਿਤ ਨਹੀਂ ਹੋ ਪਾਈ। ਬੇਸ਼ੱਕ ਇਹ ਬਿਮਾਰੀ ਆਸਟ੍ਰੇਲੀਆ ਤੋਂ ਅਜੇ ਕਾਫੀ ਦੂਰ ਦੁਰਾਡੇ ਦੇ ਦੇਸ਼ਾਂ ਵਿੱਚ ਪਾਈ ਜਾ ਰਹੀ ਹੈ, ਪਰ ਇਸ ਤੋਂ ਪਹਿਲਾਂ ਕਿ ਇਹ ਬਿਮਾਰੀ ਸਾਡੇ ਘਰ ਤੱਕ ਪਹੁੰਚੇ, ਇਸ ਤੋਂ ਪਹਿਲਾਂ ਬਚਾਅ ਵਾਲੇ ਯਤਨ ਆਰੰਭ ਕਰ ਦੇਣੇ ਚਾਹੀਦੇ ਹਨ। ਦੋਸਤੋ, ਇਸ ਜਾਣਕਾਰੀ ਤੋਂ ਬਾਅਦ ਲਵਾਂਗੇ ਬ੍ਰੇਕ। ਤੋਂ ਬ੍ਰੇਕ ਤੋਂ ਬਾਅਦ ਤੁਹਾਡਾ ਇਹ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਉਸ਼ਾਰੀ ਰਹੇਗਾ। ਸੁਣਦੇ ਰਹੋ SBS ਪੰਜਾਬੀ।
1: ਤੁਸੀਂ ਹੋ SBS ਪੰਜਾਬੀ ਦੇ ਨਾਲ।
2: SBS ਪੰਜਾਬੀ ਵਿੱਚ ਮੈਂ MP ਸਿੰਘ ਆਪ ਸਭ ਦਾ ਸਵਾਗਤ ਕਰਦਾ ਹਾਂ। ਅੱਜ ਜਾਣਕਾਰੀ ਸਾਂਝੀ ਕਰਨੀ ਹੈ ਕਿ ਈਬੋਲਾ ਬਿਮਾਰੀ ਕੀ ਹੈ। ਕੇਂਦਰੀ ਸਬ ਸਹਾਰਾ ਅਫਰੀਕਾ ਵਿੱਚ ਈਬੋਲਾ ਬਿਮਾਰੀ ਦੇ ਇੱਕ ਨਵੇਂ ਪ੍ਰਕੋਪ ਕਾਰਨ ਹੁਣ ਤੱਕ 105 ਲੋਕਾਂ ਦੀ ਮੌਤ ਦਾ ਸ਼ੱਕ ਜਤਾਇਆ ਗਿਆ ਹੈ। ਇਸ ਕਾਰਨ ਇਲਾਕੇ ਵਿੱਚ ਇਸ ਨੂੰ ਇੱਕ ਜਨ ਸਿਹਤ ਐਮਰਜੈਂਸੀ ਘੋਸ਼ਿਤ ਕਰ ਦਿੱਤਾ ਗਿਆ ਹੈ। ਐਤਵਾਰ ਨੂੰ ਵਿਸ਼ਵ ਸਿਹਤ ਸੰਸਥਾ WHO ਨੇ ਕਿਹਾ ਕਿ ਕੇਸਾਂ ਵਿੱਚ ਤੇਜ਼ ਵਾਧਾ ਅੰਤਰਰਾਸ਼ਟਰੀ ਚਿੰਤਾ ਦਾ ਕਾਰਨ ਹੈ, ਪਰ ਇਹ ਅਜੇ ਮਹਾਮਾਰੀ ਦੇ ਪੱਧਰ ਤੇ ਨਹੀਂ ਪਹੁੰਚਿਆ ਹੈ। ਅਫਰੀਕਾ ਸੈਂਟਰਸ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਡਾਇਰੈਕਟਰ ਜਨਰਲ ਜਿਨ ਕਾਂਸੀਆ ਨੇ ਕਿਹਾ ਹੈ ਕਿ ਉਹ ਇਸ ਸਥਿਤੀ ਨੂੰ ਲੈ ਕੇ ਪੈਨਿਕ ਮੋਡ ਵਿੱਚ ਹਨ। ਉਹਨਾਂ ਕਿਹਾ ਕਿ ਇਸ ਸਮੇਂ ਮੈਂ ਪੈਨਿਕ ਮੋਡ ਵਿੱਚ ਹਾਂ ਕਿਉਂਕਿ ਲੋਕ ਮਰ ਰਹੇ ਹਨ, ਮੇਰੇ ਕੋਲ ਦਵਾਈਆਂ ਨਹੀਂ ਹਨ, ਨਾ ਹੀ ਵੈਕਸੀਨ ਹਨ ਜਿਨ੍ਹਾਂ ਨਾਲ ਦੇਸ਼ ਦੀ ਮੈਂ ਮਦਦ ਕਰ ਸਕਾਂ। ਉਹਨਾਂ ਨੇ ਪੱਛਮੀ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਅਫਰੀਕਾ ਵਿੱਚ ਈਬੋਲਾ ਵਰਗੀਆਂ ਬਿਮਾਰੀਆਂ ਲਈ ਦਵਾਈਆਂ ਅਤੇ ਟੀਕਿਆਂ ਦੀ ਖੋਜ ਅਤੇ ਉਤਪਾਦਨ ਵਿੱਚ ਮਦਦ ਕਰਨ। ਉਹਨਾਂ ਨੇ ਚੇਤਾਵਨੀ ਦਿੱਤੀ ਕਿ ਇਹ ਸਿਹਤ ਸੰਕਟ ਹੋਰ ਦੇਸ਼ਾਂ ਤੱਕ ਵੀ ਫੈਲ ਸਕਦਾ ਹੈ। ਉਹਨਾਂ ਨੇ ਕਿਹਾ ਕਿ ਇਹ ਇੱਕ ਬਹਾਦਰੀ ਦਾ ਮਸਲਾ ਹੈ। ਪੱਛਮੀ ਦੇਸ਼ ਇਹ ਨਹੀਂ ਸਮਝਦੇ ਕਿ ਜਦੋਂ ਅਫਰੀਕਾ ਪ੍ਰਭਾਵਿਤ ਹੁੰਦਾ ਹੈ ਉਹ ਵੀ ਖਤਰੇ ਵਿੱਚ ਹੁੰਦੇ ਹਨ, ਕਿਉਂਕਿ ਲੋਕ ਹਰ ਰੋਜ਼ ਯਾਤਰਾ ਕਰਦੇ ਹਨ। ਸੋ ਦੋਸਤੋ, ਜਾਣਨਾ ਜ਼ਰੂਰੀ ਹੈ ਕਿ ਈਬੋਲਾ ਕੀ ਹੈ। ਈਬੋਲਾ ਇੱਕ ਖਤਰਨਾਕ ਵਾਇਰਸ ਹੈ ਜੋ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲ ਸਕਦਾ ਹੈ ਅਤੇ ਇੱਕ ਮਨੁੱਖ ਤੋਂ ਦੂਜੇ ਮਨੁੱਖ ਵਿੱਚ ਵੀ ਪਹੁੰਚ ਸਕਦਾ ਹੈ। ਸ਼ੁਰੂ ਵਿੱਚ ਇਸ ਦੇ ਲੱਛਣ ਆਮ ਫਲੂ ਵਰਗੇ ਹੁੰਦੇ ਹਨ, ਜਿਵੇਂ ਬੁਖਾਰ, ਥਕਾਵਟ, ਜਿਸ ਕਰਕੇ ਇਸ ਨੂੰ ਪਛਾਣਨਾ ਬਹੁਤ ਮੁਸ਼ਕਲ ਹੁੰਦਾ ਹੈ, ਪਰ ਬਾਅਦ ਵਿੱਚ ਇਹ ਗੰਭੀਰ ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ, ਅੰਦਰੂਨੀ ਅਤੇ ਬਾਹਰੀ ਖੂਨ ਵਹਿਣ ਅਤੇ ਅੰਗਾਂ ਦੇ ਫੇਲ ਹੋਣ ਤੱਕ ਜਾ ਸਕਦਾ ਹੈ। ਇਹ ਬਿਮਾਰੀ ਕਿਸੇ ਸੰਕ੍ਰਮਿਤ ਵਿਅਕਤੀ ਦੇ ਸਰੀਰਕ ਤਰਲ ਪਦਾਰਥਾਂ ਜਿਵੇਂ ਖੂਨ ਜਾਂ ਹੋਰ ਤਰਲ ਨਾਲ ਸਿੱਧੇ ਸੰਪਰਕ ਨਾਲ ਫੈਲਦੀ ਹੈ। ਇਸ ਲਈ ਸਿਹਤ ਕਰਮਚਾਰੀ ਸਭ ਤੋਂ ਵੱਧ ਖਤਰੇ ਵਿੱਚ ਹੁੰਦੇ ਹਨ। ਈਬੋਲਾ ਦਾ ਪਹਿਲਾ ਮਾਮਲਾ ਮਨੁੱਖਾਂ ਵਿੱਚ 1976 ਵਿੱਚ ਸਾਹਮਣੇ ਆਇਆ ਸੀ। ਉਸ ਤੋਂ ਬਾਅਦ ਇਹ ਅਫਰੀਕਾ ਦੇ ਕੇਂਦਰੀ ਅਤੇ ਪੱਛਮੀ ਹਿੱਸਿਆਂ ਵਿੱਚ ਕਈ ਵਾਰ ਫੈਲ ਚੁੱਕਿਆ ਹੈ। 2014 ਦੀ ਪੱਛਮੀ ਅਫਰੀਕਾ ਦੀ ਮਹਾਂਮਾਰੀ ਸਭ ਤੋਂ ਵੱਡੀ ਸੀ, ਜਿਸ ਵਿੱਚ ਲਗਭਗ 11,325 ਲੋਕਾਂ ਦੀ ਮੌਤ ਹੋਈ ਸੀ। ਸੋ ਇਹ ਪ੍ਰਕੋਪ ਇੰਨਾ ਚਿੰਤਾਜਨਕ ਕਿਉਂ ਹੈ, ਇਹ ਵੀ ਜਾਣਨਾ ਜ਼ਰੂਰੀ ਹੈ। ਈਬੋਲਾ ਦੇ 6 ਵੱਖ-ਵੱਖ ਸਟ੍ਰੇਨ ਹਨ, ਜਿਨ੍ਹਾਂ ਵਿੱਚੋਂ 4 ਮਨੁੱਖਾਂ ਲਈ ਖਤਰਨਾਕ ਹਨ, ਪਰ ਸਿਰਫ ਇੱਕ ਸਟ੍ਰੇਨ ਲਈ ਹੀ ਟੀਕੇ ਅਤੇ ਇਲਾਜ ਉਪਲਬਧ ਹੈ। WHO ਦੇ ਅਨੁਸਾਰ ਇਸ ਵਾਰ ਦਾ ਪ੍ਰਕੋਪ ਬੁੰਡਾ ਬੁਗਿਓ ਸਟ੍ਰੇਨ ਕਾਰਨ ਹੈ, ਜਿਸ ਲਈ ਅਜੇ ਕੋਈ ਮਨਜ਼ੂਰਸ਼ੁਦਾ ਵੈਕਸੀਨ ਜਾਂ ਖਾਸ ਦਵਾਈ ਨਹੀਂ ਹੈ। ਇਸ ਸਟ੍ਰੇਨ ਨੂੰ ਹੋਰ ਸਟ੍ਰੇਨਾਂ ਨਾਲੋਂ ਘੱਟ ਮਾਰੂ ਮੰਨਿਆ ਜਾਂਦਾ ਹੈ, ਪਰ ਫਿਰ ਵੀ ਇਹ ਲਗਭਗ 40% ਲੋਕਾਂ ਦੀ ਮੌਤ ਦਾ ਕਾਰਨ ਬਣ ਸਕਦਾ ਹੈ। ਤੁਲਨਾ ਵਜੋਂ ਕੁਝ ਹੋਰ ਸਟ੍ਰੇਨ 80-90% ਤੱਕ ਮੌਤ ਦਾ ਰੱਖਦੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਇਹ ਵਾਇਰਸ ਉਸ ਖੇਤਰ ਵਿੱਚ ਫੈਲ ਰਿਹਾ ਹੈ ਜਿੱਥੇ ਜੰਗ ਅਤੇ ਸਰਕਾਰ 'ਤੇ ਭਰੋਸੇ ਦੀ ਕਮੀ ਹੈ, ਜਿਸ ਕਰਕੇ ਇਸ ਨੂੰ ਰੋਕਣਾ ਹੋਰ ਵੀ ਮੁਸ਼ਕਲ ਹੋ ਗਿਆ ਹੈ। ਇਸ ਪ੍ਰਕੋਪ ਦੀ ਪਹਿਲੀ ਪਛਾਣ ਇੱਕ ਨਰਸ ਵਿੱਚ ਹੋਈ ਸੀ, ਜਿਸ ਨੂੰ 24 ਅਪ੍ਰੈਲ ਨੂੰ ਲੱਛਣ ਆਏ ਸਨ, WHO ਵੱਲੋਂ ਐਲਾਨ ਤੋਂ ਲਗਭਗ 1 ਮਹੀਨਾ ਪਹਿਲਾਂ। ਮਾਹਰਾਂ ਨੂੰ ਡਰ ਹੈ ਕਿ ਅਸਲ ਵਿੱਚ ਕੇਸਾਂ ਦੀ ਗਿਣਤੀ ਹੋਰ ਵੀ ਵੱਧ ਹੋ ਸਕਦੀ ਹੈ, ਜੋ ਅਜੇ ਤੱਕ ਸਾਹਮਣੇ ਆਏ ਹੀ ਨਹੀਂ ਹਨ। ਸੋ ਇਸ ਪ੍ਰਕੋਪ ਦਾ ਆਸਟ੍ਰੇਲੀਆ ਵਾਸਤੇ ਕੀ ਖਤਰਾ ਹੈ, ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ। ਸਿਹਤ ਅਧਿਕਾਰੀਆਂ ਦੇ ਅਨੁਸਾਰ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਈਬੋਲਾ ਫੈਲਣ ਦਾ ਖਤਰਾ ਬਹੁਤ ਘੱਟ ਹੈ। 2014 ਦੀ ਵੱਡੀ ਮਹਾਂਮਾਰੀ ਦੌਰਾਨ ਵੀ ਆਸਟ੍ਰੇਲੀਆ ਵਿੱਚ ਕੋਈ ਕੇਸ ਨਹੀਂ ਸੀ ਆਇਆ। ਇਹ ਬਿਮਾਰੀ COVID-19 ਵਰਗੀ ਹਵਾ ਰਾਹੀਂ ਆਸਾਨੀ ਨਾਲ ਨਹੀਂ ਫੈਲਦੀ, ਇਹ ਮੁੱਖ ਤੌਰ ਉੱਤੇ ਸਿੱਧੇ ਸਰੀਰਕ ਸੰਪਰਕ ਨਾਲ ਫੈਲਦੀ ਹੈ। ਆਸਟ੍ਰੇਲੀਆ ਦੀ ਸਰਕਾਰ ਅਤੇ ਸਿਹਤ ਪ੍ਰਣਾਲੀ ਦੇ ਕੋਲ ਇਸ ਬਿਮਾਰੀ ਨੂੰ ਰੋਕਣ ਲਈ ਮਜ਼ਬੂਤ ਪ੍ਰਬੰਧ ਹਨ। 2014 ਵਿੱਚ ਸਰਕਾਰ ਨੇ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲਿਆਂ ਲਈ ਕੁਝ ਵੀਜ਼ਾ ਸੀਮਾਵਾਂ ਲਗਾਈਆਂ ਸਨ ਅਤੇ ਵਾਪਸ ਆਉਣ ਵਾਲੇ ਕਰਮਚਾਰੀਆਂ ਦੀ ਨਿਗਰਾਨੀ ਕੀਤੀ ਸੀ। ਸਰਕਾਰ ਨੇ ਉਸ ਸਮੇਂ WHO ਨੂੰ $10 ਲੱਖ ਦੀ ਮਦਦ ਵੀ ਦਿੱਤੀ ਸੀ। ਸੋ ਉਪਰੋਕਤ ਸਾਰੀ ਜਾਣਕਾਰੀ ਦੇ ਮੱਦੇਨਜ਼ਰ ਮੌਜੂਦਾ ਸਥਿਤੀ ਕਿਹੋ ਜਿਹੀ ਹੈ? ਆਸਟ੍ਰੇਲੀਆ ਦਾ ਵਿਦੇਸ਼ ਮਾਮਲੇ ਦੇ ਵਿਭਾਗ ਦਾ ਕਹਿਣਾ ਹੈ ਕਿ ਉਹ ਇਸ ਪ੍ਰਕੋਪ ਉੱਤੇ ਨਜ਼ਰ ਰੱਖ ਰਹੇ ਹਨ। ਉਹਨਾਂ ਨੇ ਲੋਕਾਂ ਨੂੰ ਕਿਹਾ ਹੈ ਕਿ ਯਾਤਰਾ ਕਰਨ ਤੋਂ ਪਹਿਲਾਂ ਸਮਾਰਟ ਟਰੈਵਲਰ ਵੈਬਸਾਈਟ ਦੀ ਸਲਾਹ ਜ਼ਰੂਰ ਲੈਣ। ਸਰਕਾਰ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਡੈਮੋਕ੍ਰੈਟਿਕ ਰਿਪਬਲਿਕ ਆਫ ਕੋਂਗੋ DRC ਦੀ ਯਾਤਰਾ ਨਾ ਕੀਤੀ ਜਾਵੇ ਅਤੇ ਯੁਗਾਂਡਾ ਵਿੱਚ ਸਾਵਧਾਨੀ ਵਰਤੀ ਜਾਵੇ। WHO ਨੇ ਕਿਹਾ ਹੈ ਕਿ ਪ੍ਰਭਾਵਿਤ ਖੇਤਰਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਸਰਹੱਦਾਂ ਬੰਦ ਨਾ ਕੀਤੀਆਂ ਜਾਣ, ਪਰ ਦੇਸ਼ਾਂ ਨੂੰ ਤਿਆਰੀ ਰੱਖਣੀ ਚਾਹੀਦੀ ਹੈ ਤਾਂ ਜੋ ਜ਼ਰੂਰਤ ਪੈਣ ਉੱਤੇ ਲੋਕਾਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾ ਸਕੇ। ਹਾਜ਼ਰੀਨ, ਇਹ ਜਾਣਕਾਰੀ ਤੁਹਾਨੂੰ ਕਿਹੋ ਜਿਹੀ ਲੱਗੀ? ਜਾਣਨੇ ਚਾਹਾਂਗੇ ਤੁਹਾਡੇ ਵਿਚਾਰ। ਈਮੇਲ ਕਰ ਸਕਦੇ ਹੋ punjabi.program@sbs.com.au। ਦਿਓ ਇਜਾਜ਼ਤ, ਮਿਲਾਂਗੇ ਇੱਕ ਨਵੀਂ ਜਾਣਕਾਰੀ ਦੇ ਨਾਲ। ਸੁਣਦੇ ਰਹੋ SBS ਪੰਜਾਬੀ।
1: ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
3: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
4: Starting a new life in Australia isn't easy.
5: A lot of companies have rejected me.
6: Sometimes I feel like, oh, I'm gonna quit, I've give up.
4: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
7: You're listening to SBS Audio. We are currently in an ad break. Your program will resume shortly. You're listening to SBS Audio. We are currently in an ad break. Your program will resume shortly.
8: I'm Janice Peterson from SBS World News, and I'm here to help you improve your English pronunciation. This short lesson is only about 5 minutes, so you can easily fit it into your day, perhaps on your lunch break.
9: SBS Learn English helps Australians speak, understand, and connect.
2: ਸਵਾਗਤ ਹੈ ਜੀ SBS ਦੇ ਪੰਜਾਬੀ ਪ੍ਰੋਗਰਾਮ ਵਿੱਚ, ਜੋ ਅੱਜ ਤੁਸੀਂ ਸੁਣ ਰਹੇ ਹੋ MP ਸਿੰਘ ਦੇ ਨਾਲ। ਦੋਸਤੋ, ਖਬਰਾਂ ਦਾ ਬੁਲੇਟਿਨ ਤੁਸੀਂ ਸੁਣਿਆ, ਕਈ ਖਬਰਾਂ ਨੇ ਤੁਹਾਡਾ ਧਿਆਨ ਜ਼ਰੂਰ ਖਿੱਚਿਆ ਹੋਏਗਾ। ਇੱਕ ਤਾਂ ਹੈ ਈਬੋਲਾ ਵਾਇਰਸ, ਜਿਹੜਾ ਕਿ ਫੈਲ ਰਿਹਾ ਹੈ ਸੰਸਾਰ ਦੇ, ਵਿਸ਼ਵ ਦੇ ਕਈ ਦੇਸ਼ਾਂ ਦੇ ਵਿੱਚ, ਅਤੇ ਉਹਦੇ ਵਾਸਤੇ ਤਿਆਰੀਆਂ ਕੀਤੀਆਂ ਜਾ ਰਹੀਆਂ, ਬਿਕੋਜ਼ ਇਸ ਟਾਈਮ ਉਸ ਵਾਇਰਸ ਦੀ ਕੋਈ ਵੀ ਵੈਕਸੀਨ ਅਵੇਲੇਬਲ ਨਹੀਂ ਹੈ। ਸੋ ਜਿਹੜੀ ਆਈਸੋਲੇਸ਼ਨ ਹੈ, ਕਹਿੰਦੇ ਵੀ ਅਲੱਗ ਥਲੱਗ ਕਰ ਦਿੱਤਾ ਜਾਵੇ ਜੇ ਕਿਸੇ ਨੂੰ ਇਹ ਹੁੰਦੀ ਹੈ ਬਿਮਾਰੀ, ਤਾਂ ਇਹ ਇਸ ਟਾਈਮ ਮੌਜੂਦਾ ਇਲਾਜ ਹੈ। ਉਸ ਤੋਂ ਇਲਾਵਾ ਆਸਟ੍ਰੇਲੀਆ ਦੇ ਵਿੱਚ ਵੀ ਡਾਇਫਥੀਰੀਆ ਦੀ ਜਿਹੜੀ ਬਿਮਾਰੀ ਹੈ, ਜਿਹੜੀ ਕਿ ਖਾਸ ਤੌਰ 'ਤੇ ਐਬੋਰੀਜਨਲ ਭਾਈਚਾਰੇ ਨੂੰ ਹੋ ਰਹੀ ਹੈ, ਉਹਦੇ ਬਾਰੇ ਵੀ ਚਿੰਤਾ ਜਤਾਈ ਗਈ ਸੀ ਖਬਰਾਂ ਦੇ ਵਿੱਚ। ਅਤੇ ਇੱਕ ਖਬਰ ਹੋਰ ਸੀ ਕੈਪੀਟਲ ਗੇਨਸ ਟੈਕਸ ਬਾਰੇ। ਕੁਛ ਕਨਫਿਊਜ਼ਨਸ ਹੈਗੀਆਂ ਸੋਸ਼ਲ ਮੀਡੀਆ 'ਤੇ, ਕੁਛ ਇਹੋ ਜਿਹੀਆਂ ਰੀਲਾਂ ਚੱਲ ਰਹੀਆਂ ਸੀਗੀਆਂ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਪ੍ਰਧਾਨ ਮੰਤਰੀ ਆਟੋਮੈਟਿਕਲੀ ਕੁਛ ਬਿਜ਼ਨਸਿਸ ਦੇ, ਜਦੋਂ ਉਹਨਾਂ ਦਾ ਟੈਕਸ 9% ਵੱਧ ਜਾਏਗਾ ਤਾਂ ਉਹ ਆਟੋਮੈਟਿਕਲੀ ਹੀ ਉਹਦੇ ਪਾਰਟਨਰ ਬਣ ਜਾਣਗੇ। ਸੋ ਉਹਦੇ ਬਾਰੇ ਵੀ ਕਲੈਰੀਫਿਕੇਸ਼ਨ ਦਿੱਤੀ ਗਈ ਹੈ। ਦੋਸਤੋ, ਖਬਰਾਂ ਦੇ ਬੁਲੇਟਿਨ ਨੂੰ ਤੁਸੀਂ ਕਦੇ ਵੀ ਜਾ ਕੇ ਸੁਣ ਸਕਦੇ ਹੋ ਸਾਡੇ, ਜਿਹੜਾ ਸਾਡੀ ਵੈਬਸਾਈਟ ਹੈ sbs.com.au/punjabi, ਇੱਥੇ ਅਸੀਂ ਪਬਲਿਸ਼ ਕਰਦੇ ਹੁੰਦੇ ਹਾਂ, ਅਤੇ ਨਾਲ ਦੀ ਨਾਲ ਸਾਡੇ ਫੇਸਬੁੱਕ ਪੇਜ SBS ਪੰਜਾਬੀ, ਇਹਦੇ ਉੱਤੇ ਅਸੀਂ ਸ਼ੇਅਰ ਵੀ ਕਰਦੇ ਹਾਂ। ਕੋਈ ਵੀ ਖਬਰ ਹੋਵੇ, ਕਿਸੇ ਵੀ ਕਿਸਮ ਦੀ ਕੋਈ ਜਾਣਕਾਰੀ ਲੈਣੀ ਹੋਵੇ, ਤੁਸੀਂ ਇਹ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਚਲਦੇ ਪ੍ਰੋਗਰਾਮ ਦੌਰਾਨ ਤੁਸੀਂ ਮੇਰੇ ਨਾਲ ਸੁਨੇਹਾ ਭੇਜ ਸਕਦੇ ਹੋ 04397977 ਦੇ ਉੱਤੇ, ਜਾਂ ਕਿਸੇ ਵੀ ਕਿਸੇ ਵੀ ਸਮੇਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ punjabi.program@sbs.com.au। ਜਿਵੇਂ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕਿਹਾ ਸੀ ਇੰਟਰੋਡਕਸ਼ਨ ਦੇ ਵਿੱਚ, ਕਿ ਅੱਜ ਦਾ ਪ੍ਰੋਗਰਾਮ ਕੁਛ ਮੁਲਾਕਾਤਾਂ ਲੈ ਕੇ ਆ ਰਿਹਾ ਹੈ, ਅਤੇ ਮੈਂ ਚੇਤਾਵਨੀ ਦੇਣਾ ਚਾਹਾਂਗਾ ਕਿ ਅੱਜ ਦਾ ਪ੍ਰੋਗਰਾਮ ਕਾਫੀ ਮਿਕਸਡ ਜਿਹਾ ਰਹੇਗਾ। ਕੁਛ ਇਮੋਸ਼ਨਲ ਗੱਲਾਂ ਹੋਣਗੀਆਂ, ਮੁਲਾਕਾਤਾਂ ਹੈਗੀਆਂ। ਇੱਕ ਹਾਦਸਾ ਵਾਪਰ ਗਿਆ ਪਰਥ ਦੇ ਵਿੱਚ, ਵੈਸਟਰਨ ਆਸਟ੍ਰੇਲੀਆ ਦੇ ਵਿੱਚ। ਇੱਕ ਸਟੂਡੈਂਟ ਸੀ ਕੋਮਲਪ੍ਰੀਤ ਕੌਰ, ਉਹਦੀ ਟ੍ਰੈਜਿਕ ਅਚਾਨਕ ਹੀ ਉਹਨਾਂ ਦੀ ਡੈਥ ਹੋ ਗਈ ਹੈ, ਪਿਛਲੇ ਸੰਡੇ ਦੇ ਕਰੀਬ ਉਹਨਾਂ ਦੀ ਡੈਥ ਹੋਈ ਹੈ ਜੀ। ਅਤੇ ਇਹ ਪਾਰਟ ਟਾਈਮ ਜੋਬ ਕਰ ਰਹੇ ਸੀ ਜਿਵੇਂ ਕਿ ਸਾਰੇ ਸਟੂਡੈਂਟ ਕਰਦੇ ਹੈ, ਅਤੇ ਹਾਲੇ ਪਿਛਲੇ ਸਾਲ ਹੀ ਜੁਲਾਈ ਦੇ ਮਹੀਨੇ ਵਿੱਚ ਹੀ ਉਹ ਆਸਟ੍ਰੇਲੀਆ ਆਏ ਸੀਗੇ। ਪਿੱਛੋਂ ਇਹ ਲੁਧਿਆਣੇ ਦੇ ਨੇੜਲੇ ਇਲਾਕੇ ਤੋਂ ਬਿਲੋਂਗ ਕਰਦੇ ਆ, ਪਰਿਵਾਰ ਵਿੱਚ ਸਭ ਤੋਂ ਵੱਡੇ ਸੀ, ਅਤੇ ਜਿਨ੍ਹਾਂ ਨੇ ਜਿਹੜਾ ਹਾਦਸਾ ਹੋਇਆ ਦੱਸਿਆ ਜਾ ਰਿਹਾ ਉਹ ਕਾਰ ਇੱਕ ਨੂੰ ਆ ਕੇ ਹਿੱਟ ਕੀਤੀ ਹੈ ਅਤੇ ਉਹ ਕਾਰ ਕਰਕੇ ਇਸ ਐਕਸੀਡੈਂਟ ਕਰਕੇ ਇਸ ਜਿਹੜਾ ਇੰਪੈਕਟ ਸੀਗਾ ਉਹਦੇ ਕਰਕੇ ਕੋਮਲਪ੍ਰੀਤ ਦੀ ਡੈਥ ਹੋ ਗਈ ਹੈ। ਦੋਸਤੋ ਇੱਕ ਮੌਤ ਹੁੰਦੀ ਹੈ ਪਰ ਕਈ ਸੁਪਨੇ ਵੀ ਇਹਦੇ ਨਾਲ ਮਰ ਜਾਂਦੇ ਆ, ਚੱਕਰਾਂ ਚੂਰ ਹੋ ਜਾਂਦੇ ਆ। ਸਾਡੇ ਪ੍ਰੋਗਰਾਮ ਸਾਥੀ ਪਤਰਸ ਮਸੀਹ ਨੇ ਕੋਮਲਪ੍ਰੀਤ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਇੰਡੀਆ ਗੱਲਬਾਤ ਕੀਤੀ ਹੈ, ਉਹ ਤੁਹਾਨੂੰ ਸੁਣਾਉਂਦੇ ਹਾਂ ਜੀ।
10: ਤੁਸੀਂ ਜੁੜੇ ਹੋ SBS ਪੰਜਾਬੀ ਦੇ ਨਾਲ ਅਤੇ ਮੈਂ ਹਾਂ ਪਤਰਸ ਮਸੀਹ। ਪਿਆਰੇ ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਰਥ ਦੇ ਵਿੱਚ ਪਿਛਲੇ ਦਿਨਾਂ ਦੇ ਦੌਰਾਨ ਇੱਕ ਬੜਾ ਦੁਖਦਾਈ ਹਾਦਸਾ ਵਾਪਰਿਆ। ਪੰਜਾਬੀ ਵਿਦਿਆਰਥਣ ਕੋਮਲਪ੍ਰੀਤ ਦੀ ਡੈਥ ਹੋਈ ਆ ਸੜਕ ਹਾਦਸੇ ਦੇ ਵਿੱਚ, ਔਰ ਉਸ ਹਾਦਸੇ ਤੋਂ ਬਾਅਦ ਪੂਰਾ ਪੰਜਾਬੀ ਭਾਈਚਾਰਾ ਆਸਟ੍ਰੇਲੀਆ ਦਾ ਇਸ ਵਕਤ ਸੋਗ ਦੇ ਵਿੱਚ ਹੈ। ਪੰਜਾਬ ਤੋਂ ਕੋਮਲਪ੍ਰੀਤ ਹੋਰਾਂ ਦੇ ਪਰਿਵਾਰਕ ਮੈਂਬਰ ਇਸ ਵਕਤ ਸਾਡੇ ਨਾਲ ਫੋਨ ਲਾਈਨ 'ਤੇ ਮੌਜੂਦ ਨੇ। ਸਤਿ ਸ਼੍ਰੀ ਅਕਾਲ ਜੀ, ਔਰ ਸਭ ਤੋਂ ਪਹਿਲਾਂ ਅਸੀਂ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਕੋਮਲਪ੍ਰੀਤ ਹੋਰਾਂ ਦੇ ਨਾਲ ਜਿਹੜਾ ਹਾਦਸਾ ਵਾਪਰਿਆ। ਤੁਹਾਨੂੰ ਕਦੋਂ ਪਤਾ ਲੱਗਾ ਜੀ, ਕਿਸ ਦਿਨ ਤੁਹਾਨੂੰ ਜਾਣਕਾਰੀ ਮਿਲੀ ਸਰ? ਇਹ
11: ਸਾਨੂੰ ਸੰਡੇ ਮਾਰਨਿੰਗ ਕਾਲ ਆਈ ਸੀ
10: ਜੀ,
11: 6 ਵਜੇ ਆਈ ਸੀ ਜੀ ਕਾਲ। ਹਾਂਜੀ
10: ਜੀ ਜੀ ਜੀ,
11: ਇਹਨਾਂ ਨੇ ਦੱਸਿਆ ਸੀ ਵੀ ਏਦਾਂ ਕਰਕੇ ਵੀ ਕੋਮਲ ਰਾਤ ਹੀ ਘਰ ਨਹੀਂ ਆਈ ਹੈਗੀ, ਤੇ ਵੀ ਆਪਣਾ ਗਈ ਸੀਗੀ ਡਿਊਟੀ, ਜੋ ਵੀ ਕੰਮ ਵਗੈਰਾ ਕਰਦੀ ਸੀ, ਪਾਰਟ ਟਾਈਮ ਜੋਬ ਕਰਦੀ ਸੀਗੀ
10: ਜੀ।
11: ਤੇ ਫਿਰ ਉਸ ਤੋਂ ਬਾਅਦ ਪੁਲਿਸ ਆਈ ਸੀ, ਜਿਹੜੇ ਸਾਡੇ ਹੈਗੇ ਨੇ ਨੋਨ ਟੂ ਵੀਰ ਜੀ ਹੋਣੀ, ਉਹਨਾਂ ਦੇ ਘਰ ਗਈ ਸੀਗੀ ਤੇ ਉਹਨਾਂ ਨੇ ਕਾਲ ਕੀਤੀ, ਕਹਿੰਦੇ ਪੇਰੈਂਟਸ ਨਾਲ ਗੱਲ ਕਰਵਾਓ ਤੇ ਵੀ ਪੁਲਿਸ ਉਹਨਾਂ ਨੂੰ ਹੀ ਦੱਸੇਗੀ ਵੀ ਕੀ ਪ੍ਰੋਬਲਮ ਆ, ਕਿੱਦਾਂ ਕੀ ਹੈ। ਸਾਨੂੰ 8 ਕੁ ਵਜੇ ਆਈਡੈਂਟੀਫਾਈ ਕਰਕੇ ਦੱਸਤਾ ਸੀਗਾ ਵੀ ਹਾਂਜੀ ਕੋਮਲ ਹੀ ਆ ਤੇ ਵੀ ਡੈਥ ਹੋ ਚੁੱਕੀ ਆ ਉਹਦੀ।
10: ਤੇ ਆਸਟ੍ਰੇਲੀਆ ਕਦੋਂ ਆਏ ਸੀ ਕੋਮਲ ਹੋਰੀ, ਕਿਹੜੇ ਸਾਲ ਦੇ ਵਿੱਚ ਇੱਥੇ ਆਏ ਸੀਗੇ?
11: ਹਾਂਜੀ ਦੋ ਗਈ ਆ, ਉਹ ਲਾਸਟ ਈਅਰ ਗਈ ਸੀਗੀ 7 ਜੁਲਾਈ ਨੂੰ, ਸਾਲ ਹਜੇ ਹੋਇਆ ਨਹੀਂ ਸੀ, 9 ਕੁ ਮਹੀਨੇ ਹੀ ਹੋਇਆ ਗਈ, 9 ਕੁ ਮਹੀਨੇ।
10: ਤੇ ਪਰਿਵਾਰ ਦੇ ਵਿੱਚ ਹੋਰ ਵੀ ਕੋਈ ਉਹਨਾਂ ਦਾ ਭੈਣ ਭਾਈ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਇੱਥੇ ਪੜ੍ਹਦਾ ਜਿਨ੍ਹਾਂ ਕੋਲ ਆਏ ਸੀ ਉਹ?
11: ਨਹੀਂ ਨਹੀਂ, ਉਹਨਾਂ ਕੋਲ ਪੜ੍ਹਦੇ ਵੈਸੇ ਹੀ ਸਾਡਾ ਆਪਣੇ ਸੀਗੇ ਗਿਰਜੇ ਹੋਣੀ, ਤੇ ਉਹਦੇ ਉਹਨਾਂ ਨੂੰ ਭੂਆ ਫੁੱਫੜੀ ਬੋਲਦੀ ਸੀਗੀ, ਉਹਨਾਂ ਕੋਲ ਹੀ ਰਹਿ ਰਹੀ ਸੀਗੀ ਉਹ।
10: ਕਿਹੜਾ ਪਿੰਡ ਹੈ, ਕਿਹੜਾ ਜ਼ਿਲ੍ਹਾ ਜਿੱਥੋਂ ਦੀ ਜੰਮਪਲ ਹੈ ਕੋਮਲ?
11: ਕਲਸੀਆਂ ਪਿੰਡ ਆ, ਡਿਸਟ੍ਰਿਕਟ ਲੁਧਿਆਣਾ, ਤਹਿਸੀਲ ਰਾਏਕੋਟ ਦੀ ਜੰਮਪਲ ਆ।
10: ਤੇ ਕਿੰਨੇ ਭੈਣ ਭਾਈ ਜੇ ਹੈਗੇ ਨੇ ਕੋਮਲ ਹੋਣੀ ਜੀ, ਤੁਸੀਂ ਕੁਛ ਦੱਸਣਾ ਚਾਹੋ ਪਲੀਜ਼?
11: ਦੋ ਭੈਣਾਂ ਸੀ, ਇਹ ਇੱਕ ਭਰਾ ਇਹਨਾਂ ਦਾ
10: ਜੀ,
11: ਕੋਮਲ ਵੱਡੀ ਸੀ ਸਾਰਿਆਂ ਨਾਲ ਭੈਣ ਭਰਾਵਾਂ ਚੋਂ।
10: ਠੀਕ ਹੈ ਜੀ, ਤੇ ਹੁਣ ਕਦੋਂ ਕੁ ਤੱਕ ਤੁਹਾਡੇ ਕੋਲ ਕੋਮਲ ਹੋਣਾ ਦੇ ਪਹੁੰਚਣ ਦੀ ਜਿਹੜਾ ਕੋਈ ਇੱਧਰ ਕੋਈ ਰਾਬਤਾ ਹੋਇਆ ਤੁਹਾਡਾ ਕਿਸ ਨਾਲ?
11: ਹਾਂਜੀ, ਕਹਿ ਰਹੇ ਆ ਵੀ ਨੈਕਸਟ ਸੈਟਰਡੇ ਨੈਕਸਟ ਵੀਕ ਤੱਕ ਵੀ ਮਤਲਬ ਆਜੂਗੀ, ਤੁਹਾਨੂੰ ਮਿਲ ਜੂਗੀ ਡੈਡ ਬਾਡੀ ਨੈਕਸਟ ਵੀਕ ਕਹਿ ਰਹੇ ਆ।
10: ਤੇ ਕੁਛ ਦੱਸਿਆ ਵੀ ਸੱਟ ਕਿੱਥੇ ਵੱਜੀ ਸੀ ਜਾਂ ਕਿਵੇਂ, ਮਤਲਬ ਇਹ ਏਡਾ ਵੱਡਾ ਹਾਦਸਾ?
11: ਸਿਰ ਦੇ ਵਿੱਚ ਕਹਿ ਰਹੇ ਆ ਜੀ, ਸਿਰ 'ਚ ਕਹਿ ਰਹੇ ਆ ਵੀ ਸਿਰ ਦੇ ਵਿੱਚ ਅੰਦਰੂਨੀ ਸੱਟ ਲੱਗੀ ਆ
10: ਜੀ,
11: ਤੇ ਉਹਦਾ ਬਲੱਡ ਵੀ ਅੰਦਰ ਹੀ ਹੋ ਗਿਆ ਤੇ ਉਦਾਂ ਹੋਰ ਕਿਤੇ ਨਹੀਂ ਸੱਟ ਹੈਗੀ।
10: ਤੇ ਕੁਛ ਇਹਨਾਂ ਨੇ ਦੱਸਿਆ ਕੋਈ ਇਨੀਸ਼ੀਅਲ ਇਨਵੈਸਟੀਗੇਸ਼ਨ ਜਿਹੜੀ ਹੋਈ ਹੈ ਕਿ ਜਿਹੜਾ ਮੁੰਡਾ ਸੀ ਗੱਡੀ ਵਾਲਾ ਉਹ ਕੌਣ ਸੀ ਜਾਂ ਕਿੱਦਾਂ ਹੋ ਗਿਆ ਜੀ ਸਾਰਾ ਇਹ?
11: ਨਹੀਂ, ਉਹਦੇ ਬਾਰੇ ਸਾਨੂੰ ਕੁਛ ਨਹੀਂ ਪਤਾ, ਬਸ ਇੰਨਾ ਹੀ ਆ ਪਤਾ ਵੀ ਉਹ ਥੋੜਾ 19 ਕੁ ਸਾਲਾਂ ਦਾ ਸੀਗਾ ਜਿਹੜਾ ਚਲਾ ਰਿਹਾ ਸੀ
10: ਜੀ,
11: ਤੇ ਵੀ ਉਹ ਤੋਂ ਹਾਂਜੀ ਬ੍ਰੇਕ ਨਹੀਂ ਲੱਗੀ ਹੈ, ਸੁਣਿਆ ਹੁਣ ਤੱਕ।
10: ਤੇ ਇੱਥੇ ਪੜ੍ਹਾਈ ਕਰ ਰਹੇ ਸੀ ਕੋਮਲ ਹੋਰੀ? ਹਾਂਜੀ
11: ਹਾਂਜੀ, ਸਟੱਡੀ ਕਰ ਰਹੀ ਸੀ।
10: ਉਹਨਾਂ ਦੇ ਸੁਭਾਅ ਬਾਰੇ ਥੋੜਾ ਜਿਹਾ ਸਾਨੂੰ ਦੱਸ ਸਕੋ, ਕਿਵੇਂ ਦਾ ਸੁਭਾਅ ਸੀ ਕੋਮਲ ਦਾ, ਇੰਟੈਲੀਜੈਂਟ ਸੀ ਕਿਵੇਂ ਸੀ ਸਾਰਾ ਨੇਚਰ ਕਿਵੇਂ ਦਾ ਸੀ?
11: ਬਹੁਤ ਇੰਟੈਲੀਜੈਂਟ ਸੀ, ਬਹੁਤ ਇੰਟੈਲੀਜੈਂਟ ਸੀ, ਜਿਵੇਂ ਪਰਮਾਤਮਾ ਨੇ ਉਹਦੀ ਲਿਖੀ ਹੋਈ ਸੀ। ਉਹਨੇ ਪਲੱਸ 2 ਮੈਡੀਕਲ 'ਚ ਕੀਤੀ, ਫਸਟ ਪੋਜੀਸ਼ਨ ਕੀਤੀ ਸੀ ਇੱਥੇ, ਫਸਟ ਆਈ ਸੀ ਸਕੂਲ ਦੇ ਵਿੱਚੋਂ, ਆਈਲੈਟਸ ਕੀਤੀ, 7.5 ਬੈਂਡ ਆ ਗਏ ਉਹਦੇ, ਤੇ ਫਾਈਲ ਆਈ ਜਦੀ, ਉਹਦਾ ਵੀਜ਼ਾ ਵੀ ਆ ਗਿਆ, ਹਨਾ ਜਿਵੇਂ ਕਿਸਮਤ 'ਚ ਸੀਗਾ
10: ਜੀ,
11: ਤੇ ਕੋਈ ਪ੍ਰੋਬਲਮ ਹੀ ਨਹੀਂ ਆਈ। ਇੰਟੈਲੀਜੈਂਟ ਸੀ, ਨੇਚਰ ਬਹੁਤ ਬਹੁਤ ਵਧੀਆ ਸੀ, ਕਿਸੇ ਨੂੰ ਗੁੱਸੇ ਤਾਂ ਹੁੰਦੀ ਨਹੀਂ ਸੀ, ਮਤਲਬ ਐਂ ਵਧੀਆ ਹੱਸ ਕੇ ਮਿਲਦੀ ਸੀ ਸਭ ਨੂੰ।
10: ਤੇ ਤੁਹਾਡਾ ਕੀ ਰਿਸ਼ਤਾ ਜੀ, ਤੁਸੀਂ ਮਤਲਬ ਕੀ ਲੱਗਦੇ ਹੋ ਉਹਨਾਂ ਦੇ? ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਨੂੰ
11: ਬਸ ਫੇਕ ਨਿਊਜ਼ ਨਾ ਆਉਣ, ਜੋ ਵੀ ਫੇਕ ਨਿਊਜ਼ ਪਾ ਰਹੇ ਨੇ ਕੁਛ ਵੀ ਆ, ਕਿਉਂਕਿ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਨਾ
10: ਜੀ ਦੀਦੀ,
11: ਵੀ ਜੋ ਪੁਲਿਸ ਦੱਸੂਗੀ। ਹਾਂਜੀ, ਸਾਡੇ ਕੋਲ ਹਲੇ ਤੱਕ ਕੋਈ ਵੀਡੀਓ ਨੀ, ਕੋਈ ਫੋਟੋ ਪੋਸਟ ਨੀ ਹੈਗੀ, ਸਾਨੂੰ ਤਾਂ ਸਮਝ ਹੀ ਨੀ ਆ ਰਿਹਾ ਵੀ
10: ਕਿਸ ਤਰ੍ਹਾਂ ਦੀ ਫੇਕ ਨਿਊਜ਼ ਕੋਈ ਤੁਹਾਡੇ ਧਿਆਨ ਵਿੱਚ ਆਈ ਹੋਵੇ?
11: ਹਾਂਜੀ, ਲੋਕ ਕਹਿ ਰਹੇ ਆ ਵੀ ਜਾਣਦੇ ਸੀ ਉਹਨੂੰ, ਅਸੀਂ ਨੀ ਜਾਣਦੇ ਵੀ ਕੋਮਲ ਜਾਣਦੀ ਸੀ, ਨਹੀਂ ਉਹ ਨੀ ਸੀ ਜਾਣਦੀ ਕਿਉਂਕਿ ਪਤਾ ਹੀ ਨੀ ਸਾਨੂੰ ਕੌਣ ਸੀ ਕਿਵੇਂ ਸੀ
10: ਕੋਈ, ਹਾਲੇ ਉਹਦੀ ਆਈਡੈਂਟੀ ਵੀ ਨੀ ਹਾਲੇ ਕੋਈ ਡਿਸਕਲੋਜ਼ ਹੋਈ ਜਾਂਦੀ ਜਿਹੜਾ ਮੁੰਡੇ?
11: ਹਾਂਜੀ, ਸਾਨੂੰ ਕੁਛ ਨੀ ਪਤਾ। ਹਾਂਜੀ, ਅਗਰ ਸਾਡੇ ਕੋਲ ਕੋਈ ਫੋਟੋ ਵੀਡੀਓ ਕੁਛ ਹੋਊਗਾ ਫੇਰ ਹੀ ਕਲੀਅਰ ਹੋਊਗਾ, ਜਾਂ ਸਾਨੂੰ ਪੁਲਿਸ ਕੁਛ ਦੱਸੂਗੀ, ਹੈ ਨਾ
10: ਜੀ,
11: ਸਾਨੂੰ ਕੁਛ ਨੀ ਪਤਾ
10: ਜੀ।
11: ਹਾਂਜੀ,
10: ਤੇ ਪੁਲਿਸ ਦੇ ਨਾਲ ਫਿਰ ਰਾਬਤਾ ਤੁਹਾਡਾ ਸਿੱਧਾ ਹੋ ਰਿਹਾ? ਜਿਹੜੇ ਇੱਥੇ ਪਰਿਵਾਰ ਨੇ ਜਿਹਨਾਂ ਕੋਲ ਰਹਿ ਰਹੀ ਸੀ ਉਹਨਾਂ ਦੇ ਵੱਲੋਂ ਰਾਬਤਾ ਕੀਤਾ ਜਾ ਰਿਹਾ?
11: ਨਹੀਂ, ਅਸੀਂ ਨਹੀਂ, ਜਿਹਨਾਂ ਨੂੰ ਅਸੀਂ ਅਥਾਰਟੀ ਦਿੱਤੀ ਆ
10: ਜੀ,
11: ਜਿਹਨਾਂ ਦੇ ਕੋਲ ਰਹਿੰਦੀ ਸੀਗੀ ਉਹਨਾਂ ਨੂੰ ਉਹੀ ਕਰ ਰਹੇ ਆ ਗੱਲਬਾਤ ਜੋ ਵੀ ਹੈ।
10: ਠੀਕ ਹੈ ਅਮਨ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਸਮਾਂ ਦਿੱਤਾ, SBS ਪੰਜਾਬੀ ਦੇ ਨਾਲ ਗੱਲਬਾਤ ਕੀਤੀ ਹੈ ਜੀ, ਤੁਹਾਡਾ ਧੰਨਵਾਦ ਬਹੁਤ ਬਹੁਤ, ਥੈਂਕ ਯੂ ਜੀ। ਉਧਰ ਇਸ ਮਾਮਲੇ ਸੰਬੰਧੀ ਵੈਸਟਰਨ ਆਸਟ੍ਰੇਲੀਆ ਪੁਲਿਸ ਵੱਲੋਂ ਨਸ਼ਰ ਕੀਤੀ ਗਈ ਜਾਣਕਾਰੀ ਦੇ ਵਿੱਚ ਦੱਸਿਆ ਗਿਆ ਹੈ ਕਿ ਸ਼ਨੀਵਾਰ 16 ਮਈ ਦੀ ਰਾਤ ਨੂੰ ਕਰੀਬ 11:30 ਨੀਲੇ ਰੰਗ ਦੀ ਹੁੰਡਈ i30 ਕਾਰ ਦੇ ਵੱਲੋਂ ਬੈਂਟਲੇ ਸ਼ਾਪਿੰਗ ਸੈਂਟਰ ਦੇ ਪੈਡੀਸਟੇਰੀਅਨ ਦੇ ਵਿੱਚ ਇੱਕ 19 ਸਾਲਾਂ ਦੀ ਲੜਕੀ ਨੂੰ ਟੱਕਰ ਮਾਰੀ ਗਈ ਔਰ ਜ਼ਖਮੀ ਹਾਲਤ ਦੇ ਵਿੱਚ ਉਸ ਲੜਕੀ ਨੂੰ ਐਂਬੂਲੈਂਸ ਰਾਹੀਂ ਰਾਇਲ ਪਰਥ ਹਸਪੀਟਲ ਲਿਜਾਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਇਸ ਕਾਰ ਨੂੰ 19 ਵਰ੍ਹਿਆਂ ਦਾ ਇੱਕ ਨੌਜਵਾਨ ਚਲਾ ਰਿਹਾ ਸੀ ਜੋ ਕਿ ਪੁਲਿਸ ਦੀ ਪੁੱਛ ਪੜਤਾਲ ਦੇ ਵਿੱਚ ਸਹਿਯੋਗ ਕਰ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਜਾਂਚ ਦੇ ਲਈ ਆਮ ਜਨਤਾ ਤੋਂ ਵੀ ਸਹਿਯੋਗ ਮੰਗਿਆ ਹੈ ਅਤੇ ਹਾਦਸੇ ਬਾਰੇ ਕਿਸੇ ਵੀ ਚਸ਼ਮਦੀਦ ਨੂੰ ਕ੍ਰਾਈਮ ਸਟੋਪਰਸ ਦੇ ਨਾਲ ਆਨਲਾਈਨ ਸੰਪਰਕ ਕਰਨ ਜਾਂ ਫਿਰ 1800-333-000 ਉੱਤੇ ਕਾਲ ਕਰਨ ਦੀ ਅਪੀਲ ਕੀਤੀ ਹੈ। ਇਹ ਰਿਪੋਰਟ ਤੁਸੀਂ ਸੁਣ ਰਹੇ ਸੀ ਪਤਰਸ ਮਸੀਹ ਦੀ ਜ਼ੁਬਾਨੀ।

0: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
1: Starting a new life in Australia isn't easy.
2: A lot of companies have rejected me.
3: Sometimes I feel like, oh, I'm gonna quit, I've given up.
1: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
4: You're listening to SBS Audio. We are currently in an ad break. Your program will resume shortly. We are currently in an ad break. Your program will resume shortly.
5: ਆਸਟ੍ਰੇਲੀਆ ਐਕਸਪਲੇਨਡ ਨਵੇਂ ਪ੍ਰਵਾਸੀਆਂ ਨੂੰ ਰਿਹਾਇਸ਼, ਸਿਹਤ, ਨੌਕਰੀਆਂ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। sbs.com.au/australiaexplained ਉੱਤੇ ਜਾਓ।
6: ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ।
1: Starting a new life in Australia isn't easy.
2: A lot of companies have rejected me.
3: Sometimes I feel like, oh, I'm gonna quit, I've given up.
1: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
5: ਤੁਸੀਂ ਸੁਣਦੇ ਹੋ ਜੀ SBS ਦਾ ਪੰਜਾਬੀ ਦਾ ਪ੍ਰੋਗਰਾਮ, ਅੱਜ MP ਸਿੰਘ ਦੇ ਨਾਲ ਸਿਡਨੀ ਸਟੂਡੀਓ ਤੋਂ। ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਦਾ ਲਗਭਗ ਅੱਧਾ ਸਮਾਂ ਖਤਮ ਹੋ ਚੁੱਕਾ ਹੈ। ਤੁਸੀਂ ਚਲੰਤ ਮਾਮਲਿਆਂ ਦੀਆਂ ਜਾਣਕਾਰੀਆਂ ਖਬਰਾਂ ਦੇ ਰੂਪ ਦੇ ਵਿੱਚ ਅਤੇ ਇੱਕ ਬੜੀ ਹੀ ਅਹਿਮ ਮੁਲਾਕਾਤ ਤੁਸੀਂ ਸੁਣੀ ਕਿ ਜਿਹੜੀ ਇੱਕ ਬੱਚੀ ਕੋਮਲਪ੍ਰੀਤ ਕੌਰ ਹੈਗੀ ਹੈ, ਪਰਥ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਹੈ ਹਾਦਸੇ ਦੇ ਵਿੱਚ। ਅਤੇ ਜਿਵੇਂ ਉਹਦੇ ਪਰਿਵਾਰ ਨੇ ਕਿਹਾ ਕਿ ਫੇਕ ਨਿਊਜ਼ ਕਦੇ ਨਹੀਂ ਫੈਲਾਉਣੀਆਂ ਚਾਹੀਦੀਆਂ ਜਦ ਤੱਕ ਕਿਸੇ ਨੂੰ ਕੋਈ ਪੁਸ਼ਟੀ ਨਾ ਹੋ ਜਾਏ। ਜੇ ਹੋ ਵੀ ਜਾਂਦੀ ਹੈ ਤਾਂ ਉਹਦੇ ਪਰਿਵਾਰ ਦੀ ਇਸ ਟਾਈਮ ਕੀ ਦਸ਼ਾ ਹੈ ਉਹਨੂੰ ਜ਼ਰੂਰ ਧਿਆਨ ਦੇ ਵਿੱਚ ਰੱਖ ਕੇ ਹੀ ਕੋਈ ਨਾ ਕੋਈ ਖਬਰ ਸੋਸ਼ਲ ਮੀਡੀਆ 'ਤੇ ਪਾਉਣੀ ਚਾਹੀਦੀ ਹੈ। ਦੋਸਤੋ, ਹੁਣ ਜਿਹੜਾ ਇਹ ਮਈ ਦਾ ਮਹੀਨਾ ਹੈਗਾ ਜੀ, ਇਹ ਡੋਮੈਸਟਿਕ ਵਾਇਲੈਂਸ ਪ੍ਰੀਵੈਂਸ਼ਨ ਮੰਥ ਦੇ ਨਾਲ ਮਨਾਇਆ ਜਾਂਦਾ। ਅਤੇ ਇਸ ਸੰਬੰਧ ਦੇ ਵਿੱਚ ਅਸੀਂ ਕੁਝ ਖਾਸ ਜਿਹੜੀਆਂ ਮੁਲਾਕਾਤਾਂ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ ਇਸ ਮਹੀਨੇ ਦੇ ਦੌਰਾਨ। ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਇੱਕ ਅਸੀਂ ਮੁਕਤੇਸ਼ ਛਿੱਬੜ ਜੀ ਵਾਲੀ ਮੁਲਾਕਾਤ ਗੱਲਬਾਤ ਸੁਣਾਈ ਸੀ, ਜਿਹੜੇ ਕਿ ਮੀਡੀਏਟਰ ਹੈਗੇ ਆ ਰਿਲੇਸ਼ਨਸ਼ਿਪ ਆਸਟ੍ਰੇਲੀਆ ਦੇ ਨਾਲ। ਅਤੇ ਉਹ ਦੱਸ ਰਹੇ ਸੀ ਕਿ ਫੈਮਿਲੀ ਡਿਸਪਿਊਟ ਰੈਜ਼ੋਲਿਊਸ਼ਨ FDR ਕੀ ਹੁੰਦਾ ਅਤੇ ਉਹਦੀ ਇੰਪੋਰਟੈਂਸ ਕੀ ਹੈਗੀ ਹੈ, ਖਾਸ ਕਰਕੇ ਜਿਹੜੇ ਬੱਚਿਆਂ ਦੀ ਪਰਵਰਿਸ਼ ਵਾਲੇ ਮਾਮਲੇ ਹੁੰਦੇ ਆ। ਕਿਉਂਕਿ ਜਦੋਂ ਅਟੈਂਸ਼ਨ ਡਿਵਾਈਡ ਹੋ ਜਾਂਦੀ ਹੈ, ਮਾਤਾ ਅਲੱਗ ਹੋ ਜਾਂਦੀ, ਪਿਤਾ ਅਲੱਗ ਹੋ ਜਾਂਦਾ, ਉਸ ਹਾਲਤ ਦੇ ਵਿੱਚ ਇਹ ਹੋਰ ਵੀ ਇੰਪੋਰਟੈਂਟ ਹੋ ਜਾਂਦੀ ਹੈ। ਆਓ ਸੁਣਦੇ ਹਾਂ ਜੀ ਇਸੇ ਗੱਲਬਾਤ ਦਾ ਦੂਜਾ ਭਾਗ, ਅਤੇ ਉਸ ਤੋਂ ਬਾਅਦ ਤੁਹਾਨੂੰ ਸੁਣਾਵਾਂਗੇ ਬਾਲੀਵੁੱਡ ਦੀ ਗੱਪਸ਼ਪ ਤੀਜੇ ਭਾਗ ਦੇ ਵਿੱਚ। ਆ ਕੇ ਜੁੜੇ ਰਹੋ SBS ਪੰਜਾਬੀ ਦੇ ਨਾਲ।
7: You're with SBS Radio.
8: ਤੁਸੀਂ ਕੋਸਟ ਇਫੈਕਟਿਵਨੈਸ ਦੀ ਗੱਲ ਕੀਤੀ ਹੈ ਮੁਕਤੇਸ਼ ਜੀ, ਇਸ ਸਹੂਲਤ ਦੀ ਫੀਸ ਵਗੈਰਾ ਕਿੰਨੀ ਹੁੰਦੀ ਹੈ?
9: ਇਹ ਦੋਨੋਂ ਪਾਰਟੀਜ਼ ਨੂੰ ਆਪਣੀ ਆਪਣੀ ਫੀਸ ਮੀਡੀਏਟਰ ਨੂੰ ਦੇਣੀ ਪੈਂਦੀ। ਇਹਦੇ 'ਚ ਇਹ ਨਹੀਂ ਆ ਕਿ ਮੈਨੂੰ ਕਹਿਣਗੇ ਜੀ ਉਹਨੇ ਮੀਡੀਏਸ਼ਨ ਸ਼ੁਰੂ ਕੀਤੀ ਹੈ ਅਤੇ ਉਹ ਮੇਰੀ ਫੀਸ ਦੇਵੇ। ਜੇ ਇੰਝ ਮਾਮਲਾ ਆ ਜਾਂਦਾ, ਕਿਉਂਕਿ ਇੱਕ ਬੰਦਾ ਦੋਨੋਂ ਦੀ ਫੀਸ ਨਹੀਂ ਦੇ ਸਕਦਾ, ਕਿਉਂਕਿ ਕੱਲ੍ਹ ਨੂੰ ਨਾ ਫਿਰ ਉਹ ਕਹਿਣਗੇ ਜੀ ਇਹਨੇ ਮੇਰੀ ਫੀਸ ਦਿੱਤੀ ਸੀ ਅਤੇ ਤੁਸੀਂ ਤਾਂ ਇਹਦੇ ਪੱਖ ਵੱਲ ਹੈਗੇ। ਆਪਣੀ ਆਪਣੀ ਫੀਸ ਦੇਣੀ ਪੈਂਦੀ ਹੈ। ਜਿਹੜਾ ਮੀਡੀਏਟ ਹੁੰਦਾ ਉਹਨਾਂ ਦੀ ਟ੍ਰੇਨਿੰਗ ਹੈਗੀ ਹੈ ਕਿ ਉਹ ਬਿਲਕੁਲ ਨਿਊਟਰਲ ਅਤੇ ਇੰਪਾਰਸ਼ਲ ਰਹੇ। ਇਹਦੇ 'ਚ ਇਹ ਮਤਲਬ ਨਹੀਂ ਹੈਗਾ ਕਿ ਮੀਡੀਏਟਰ ਆਪਣੇ ਐਕਸਪੀਰੀਅੰਸ ਦੇ ਦੁਆਰਾ ਨਹੀਂ ਬੋਲ ਸਕਦਾ। ਮੀਡੀਏਟਰ ਆਪਣੇ ਐਕਸਪੀਰੀਅੰਸ ਦੇ ਦੁਆਰਾ ਕਈ ਵਾਰੀ ਸੁਜੈਸ਼ਨਸ ਦਿੰਦਾ, ਆਪਸ਼ਨਸ ਦਿੰਦਾ, ਸੁਜੈਸ਼ਨਸ ਨਹੀਂ ਦਿੰਦਾ, ਸੋਰੀ, ਆਪਸ਼ਨਸ ਦਿੰਦਾ ਕਿ ਦੇਖੋ ਤੁਸੀਂ ਇੰਝ ਵੀ ਕਰ ਸਕਦੇ ਹੋ ਅਤੇ ਇੰਝ ਵੀ ਕਰ ਸਕਦੇ ਹੋ। ਜਦੋਂ ਉਹ ਆਪਸ਼ਨ ਦਿੰਦਾ, ਇਹਦਾ ਇਹ ਮਤਲਬ ਨਹੀਂ ਹੁੰਦਾ ਕਿ ਉਹ ਇੱਕ ਕਿਸੇ ਦਾ ਪੱਖ ਲੈ ਰਿਹਾ। ਇਹਦਾ ਮਤਲਬ ਇਹ ਨਹੀਂ ਹੋ ਰਿਹਾ, ਇਹਦਾ ਮਤਲਬ ਇਹ ਹੁੰਦਾ ਕਿ ਤੁਸੀਂ ਇਹ ਜਿਹੜਾ ਮਾਮਲਾ ਹੈਗਾ, ਕਿਉਂਕਿ ਕਈ ਵਾਰੀ ਨਾ ਕਈ ਵਾਰੀ ਹੁੰਦਾ ਕਿ ਇੱਕ ਬੰਦਾ ਕਹੇਗਾ ਕਿ ਮੈਂ ਤਾਂ ਜੀ ਬੱਚੇ ਨੂੰ ਇੱਕ ਹਫ਼ਤਾ ਰੱਖਣਾ, ਦੂਜਾ ਕਹੇਗਾ ਜੀ ਮੈਂ ਤਾਂ ਦੇਣਾ ਨਹੀਂ ਬੱਚੇ ਨੂੰ, ਬਿਲਕੁਲ ਨਹੀਂ ਦੇਣਾ, ਠੀਕ ਹੈ। ਫਿਰ ਉਹ 'ਚ ਕਹਾਂਗੀ ਦੇਖੋ ਜੇ ਤੁਸੀਂ ਇੱਥੇ ਸੈਟਲ ਨਹੀਂ ਕਰੋਗੇ ਤਾਂ ਦੂਜਾ ਤੁਹਾਡਾ ਕੀ ਸਟੈਪ ਹੈਗਾ, ਦੂਜਾ ਇਹ ਸਟੈਪ ਹੈਗਾ ਤੁਸੀਂ ਇਹੀਓ ਆਰਗੂਮੈਂਟ ਲੋਇਰਸ ਦੇ ਨਾਲ ਕਰੋਗੇ, ਦੋਨੋਂ ਲੋਇਰਸ ਕਰਨਗੇ ਆਪਸ 'ਚ ਆਰਗੂਮੈਂਟ ਤੁਹਾਡੇ, ਯੂ ਨੋ ਉਹਦਾ ਲੋਇਰ ਉਹਨੂੰ ਐਡਵੋਕੇਟ ਕਰੇਗਾ, ਉਹਦਾ ਲੋਇਰ ਉਹਨੂੰ ਐਡਵੋਕੇਟ ਕਰੇਗਾ। ਅਤੇ ਜੇ ਉਹਦੇ 'ਚ ਵੀ ਨਹੀਂ ਹੋਇਆ ਤਾਂ ਫਿਰ ਤੁਹਾਨੂੰ ਕੋਰਟ ਜਾਣਾ ਪਏਗਾ, ਠੀਕ ਹੈ। ਉੱਥੇ ਵੀ ਲੋਇਰਸ ਆਪਸ 'ਚ ਦੇ ਵਿਲ ਐਡਵੋਕੇਟ ਫੋਰ ਦੇਅਰ ਓਨ ਕਲਾਇੰਟਸ, ਠੀਕ ਹੈ। ਮੀਡੀਏਸ਼ਨ 'ਚ ਇਹ ਹੈਗਾ ਕਿ ਤੁਸੀਂ ਦੋਨੋਂ ਆਪਸ 'ਚ ਬਹਿ ਕੇ ਮੀਡੀਏਟਰ ਦੇ ਨਾਲ ਤੁਸੀਂ ਦੋਨੋਂ ਆਪਸ 'ਚ ਸਲਾਹ ਕਰ ਲਓ, ਅੱਛਾ ਠੀਕ ਹੈ ਪੰਜ ਦਿਨ ਨਹੀਂ ਤਾਂ ਸ਼ੁਰੂਆਤ ਸ਼ੁਰੂ ਕਰਨੇ ਆ, ਯੂ ਨੋ ਇੱਕ ਦਿਨ ਲਈ ਜਾਂ ਦੋ ਦਿਨ ਲਈ ਜਾਂ ਥੋੜ੍ਹੇ ਘੰਟੇ ਲਈ ਸ਼ੁਰੂਆਤ ਕਰਨੇ ਆ, ਫਿਰ ਉਹਨੂੰ ਅਸੀਂ ਇੰਕਰੀਜ਼ ਕਰਨੇ ਆ ਟਾਈਮ ਨੂੰ, ਉਹਦੇ 'ਚ ਤੁਹਾਡੇ ਯੂ ਕੈਨ ਵਰਕ ਆਊਟ ਐਂਡ ਨੈਗੋਸ਼ੀਏਟ ਵਿਦ ਈਚ ਅਦਰ, ਕਿ ਬੱਚੇ ਨੂੰ ਕਿਸੇ ਤਰ੍ਹਾਂ ਦਾ ਕੋਈ ਮਾਨਸਿਕ ਸਟ੍ਰੈਸ ਨਾ ਹੋਵੇ। ਗੱਲ ਅਸੀਂ ਕਰਨੇ ਹਾਂ ਫੈਮਿਲੀ ਵਾਇਲੈਂਸ ਦੀ, ਕਈ ਵਾਰੀ ਗੱਲ ਕਰਨੀ ਹੈ ਫੈਮਿਲੀ ਵਾਇਲੈਂਸ, ਜੋ ਕਿ ਹੁੰਦਾ ਹੈ ਕਿ ਪੇਰੈਂਟਸ 'ਚ ਆਪਸ 'ਚ ਹੁੰਦਾ ਹੈ, ਬੱਚੇ ਦੇਖਦੇ ਆ, ਬੱਚੇ ਸੁਣਦੇ ਆ, ਬੱਚਿਆਂ ਦੇ ਉੱਤੇ ਹਮੇਸ਼ਾ ਮਾਨਸਿਕ ਅਸਰ ਹੁੰਦਾ। ਉਸ ਤੋਂ ਬਾਅਦ ਬੱਚੇ ਇੱਕ ਪੇਰੈਂਟ ਦੇ ਨਾਲ ਰਹਿ ਜਾਂਦੇ ਆ, ਦੂਜੇ ਪੇਰੈਂਟ ਇੰਟਰਵੈਂਸ਼ਨ ਆਰਡਰ ਮਿਲਦਾ ਤਾਂ ਦੂਜੇ ਪੇਰੈਂਟ ਨੂੰ ਘਰੋਂ ਬਾਹਰ ਨਿਕਾਲ ਦਿੰਦੇ ਆ। ਉਹਦੇ 'ਚ ਹਮੇਸ਼ਾ ਇਹ ਹੁੰਦਾ ਕਿ ਕਈ ਵਾਰੀ ਬੱਚੇ ਬੜੇ ਕਨਫਿਊਜ਼ ਹੋ ਜਾਂਦੇ ਆ ਕਿ ਅਸੀਂ ਕੀ ਕਹਿੰਦੇ ਹੁਣ ਇਹ ਪੇਰੈਂਟ ਕੋਲ ਹੈਗੇ ਹਾਂ ਅਤੇ ਇਹ ਗੱਲ ਦੂਜੇ ਪੇਰੈਂਟ ਦੀ ਗੱਲ ਨਹੀਂ ਕਰਾਂਗੇ, ਦੂਜੇ ਪੇਰੈਂਟ ਕੋਲ ਗਏ ਤਾਂ ਉਹਦੀ ਗੱਲ ਨਹੀਂ ਕਰਨਗੇ, ਜਾਂ ਇਹ ਪੇਰੈਂਟ ਕਹਿਣਗੇ ਕਿ ਫਲਾਣਾ ਪੇਰੈਂਟ ਹੈ ਜਗ੍ਹਾ। ਮਾਂ ਪਿਓ ਨੂੰ ਬੜਾ ਧਿਆਨ ਰੱਖਣਾ ਪੈਂਦਾ ਕਿ ਬੱਚੇ ਨਾਲ ਕੋਈ ਇਹੋ ਜਿਹੀ ਗੱਲ ਨਾ ਕਰਨ, ਕੋਈ ਇਹੋ ਜਿਹੀ ਗੱਲ ਨਾ ਕਰਨ ਜਿਹਦੇ ਨਾਲ ਬੱਚਾ ਵੱਡਾ ਹੋ ਕੇ ਇਹ ਸੋਚੇ ਕਿ ਮੇਰੇ ਇਹ ਪੇਰੈਂਟ ਨੇ ਦੂਜੇ ਪੇਰੈਂਟ ਦੇ ਬਾਰੇ ਇੰਝ ਬੋਲਿਆ ਸੀਗਾ, ਕਿਉਂਕਿ ਬੱਚੇ ਤਾਂ ਇੱਕ ਦਿਨ ਵੱਡੇ ਹੋਣਗੇ ਅਤੇ ਉਹਨਾਂ ਨੂੰ ਪਤਾ ਲੱਗੇਗਾ ਕਿ ਪੇਰੈਂਟਸ ਕਿ ਕਿਹੜਾ ਪੇਰੈਂਟ ਕਿਹਦੇ ਬਾਰੇ ਕਿੰਝ ਗੱਲ ਕਰ ਰਿਹਾ ਸੀਗਾ। ਬੱਚਿਆਂ ਨੂੰ ਖੁਦ ਨੂੰ ਪਤਾ ਹੁੰਦਾ ਕਈ ਵਾਰੀ ਕਿ ਕੌਣ ਗਲਤ ਹੈ ਕੌਣ ਗਲਤ ਨਹੀਂ ਹੈਗਾ।
10: ਜੀ ਤੇ ਤੁਸੀਂ ਅਜਿਹੇ ਪੰਜਾਬੀ ਪਰਿਵਾਰਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਜੋ ਡਾਇਵੋਰਸ ਜਾਂ ਸੈਪਰੇਸ਼ਨ ਦੀ ਕਗਾਰ 'ਤੇ ਹਨ ਪਰ ਉਹਨਾਂ ਨੂੰ ਪਤਾ ਨਹੀਂ ਹੈ ਕਿ ਕਿੱਥੋਂ ਸ਼ੁਰੂ ਕੀਤਾ ਜਾਵੇ?
9: ਤੁਹਾਡਾ ਕੁਐਸਚਨ ਕੀ ਕਹਿੰਦੇ ਆ ਬੜਾ ਗੂੜਾ ਹੈਗਾ, ਕਿਉਂਕਿ ਵਾਕਈ ਇਹ ਗੱਲ ਹੈਗੀ ਹੈ ਕਿ ਜੇ ਉਹਨਾਂ ਨੂੰ ਇੰਨੀ ਨੌਲੇਜ ਨਹੀਂ ਹੈਗੀ ਕਿ ਅਸੀਂ ਕਿੱਥੇ ਜਾਈਏ ਕੀ ਕਰੀਏ ਅਤੇ ਅਸੀਂ ਕਿੱਥੋਂ ਸ਼ੁਰੂਆਤ ਕਰੀਏ। ਇੱਕ ਗੱਲ ਮੈਨੂੰ ਪਤਾ ਹੈ ਕਿ ਕਿਉਂਕਿ ਕਈ ਲੋਕ ਸੋਚਦੇ ਆ ਕਿ ਇੰਡੀਆ 'ਚ ਉਹ ਲੋਇਰ ਕੋਲ ਜਾਂਦੇ ਆ ਅਤੇ ਆਮ ਤੌਰ 'ਤੇ ਲੋਕ ਲੋਇਰ ਕੋਲ ਜਾਂਦੇ ਆ ਇੱਥੇ ਅਤੇ ਇੱਥੇ ਲੋਇਰ ਜਿਹੜੇ ਹੈਗੇ ਆ ਬੜੇ ਸਮਝਦਾਰ ਹੈਗੇ, ਯੂ ਨੋ ਜਨਰਲੀ ਮੋਸਟ ਆਫ ਦਮ ਉਹਨਾਂ ਨੂੰ ਪਤਾ ਹੁੰਦਾ ਕਿ ਜਿਹੜਾ ਪਹਿਲਾ ਸਟੈਪ ਹੈਗਾ ਇਹਦੇ 'ਚ ਇਜ਼ ਮੀਡੀਏਸ਼ਨ ਅਤੇ ਉਹ ਆਪਣੇ ਕਲਾਇੰਟਸ ਨੂੰ ਦੱਸ ਦਿੰਦੇ ਆ ਕਿ ਯੂ ਹੈਵ ਟੂ ਟਰਾਈ ਫੋਰ ਮੀਡੀਏਸ਼ਨ ਫਸਟ ਅਤੇ ਉਹਨਾਂ ਨੂੰ ਸਲਾਹ ਦਿੰਦੇ ਆ ਕਿ ਤੁਸੀਂ ਪਹਿਲਾਂ ਮੀਡੀਏਸ਼ਨ ਕਰੋ, ਜੇ ਉਹਦੇ 'ਚ ਤੁਹਾਡੀ ਕੀ ਕਹਿੰਦੇ ਆ ਐਗਰੀਮੈਂਟ ਨਹੀਂ ਹੋਈ ਅਤੇ ਫਿਰ ਤੁਸੀਂ ਉੱਥੋਂ ਸਰਟੀਫਿਕੇਟ 60i ਲੈ ਕੇ ਆਓ, ਫਿਰ ਅਸੀਂ ਤੁਹਾਡਾ ਮਾਮਲਾ ਅੱਗੇ ਵਧਾਵਾਂਗੇ, ਰਾਈਟ। ਹੁਣ ਗੱਲ ਇਹ ਹੁੰਦੀ ਹੈ ਕਿ ਕੁਛ ਦਸਤੂਰ ਹੀ ਐਸਾ ਹੈਗਾ ਜੋ ਕਿ ਸਹੀ ਹੈ ਕਿ ਜਦੋਂ ਕੀ ਕਹਿੰਦੇ ਆ ਫੈਮਿਲੀ ਵਾਇਲੈਂਸ ਹੁੰਦਾ ਹੈ ਅਤੇ ਇੰਟਰਵੈਂਸ਼ਨ ਆਰਡਰ ਨਿਕਲਦਾ ਹੈ ਅਤੇ ਕੀ ਕਹਿੰਦੇ ਆ ਬੰਦੇ ਨੂੰ ਕਿਹਾ ਜਾਂਦਾ ਤੁਸੀਂ ਕਰੋ ਬਾਹਰ ਚਲੇ ਜਾਓ ਕਿਤੇ ਹੋਰ ਜਾ ਕੇ ਰਹੋ ਜਨਾਨੀ ਦੀ ਅਤੇ ਬੱਚਿਆਂ ਦੀ ਸੇਫਟੀ ਦੇ ਕਾਰਨ, ਹੈ ਨਾ। ਅਤੇ ਆਦਮੀ ਨੂੰ ਕੀ ਕਹਿੰਦੇ ਆ ਆਦਮੀ ਦਾ ਸਾਰਾ ਕੀ ਕਹਿੰਦੇ ਆ ਉਸ ਵੇਲੇ ਖਿਆਲ ਹੁੰਦਾ ਬੱਚਿਆਂ ਵੱਲ ਹੁੰਦਾ ਅਤੇ ਉਹ ਚਾਹੁੰਦੇ ਆ ਕਿ ਮੈਂ ਕਿਸੇ ਤਰ੍ਹਾਂ ਬੱਚਿਆਂ ਨੂੰ ਮਿਲ ਸਕਾਂ ਆਪਣੇ ਬੱਚਿਆਂ ਨੂੰ ਮਿਲ ਸਕਾਂ, ਹੈ ਨਾ। ਅਤੇ ਬਟ ਉਹਦੇ 'ਚ ਇਹ ਵੀ ਹੁੰਦਾ ਕਿ ਜਦੋਂ ਕੀ ਕਹਿੰਦੇ ਆ ਦੋ ਇਨਸਾਨਾਂ 'ਚ ਲੜਾਈ ਝਗੜਾ ਹੁੰਦਾ ਉਹਦੇ 'ਚ ਗੁੱਸਾ ਬੜਾ ਹੁੰਦਾ, ਉਹਦੇ 'ਚ ਟਰੋਮਾ ਬੜਾ ਹੁੰਦਾ, ਉਹਦੇ 'ਚ ਰਿਜੈਂਟਮੈਂਟ ਬੜੀ ਹੁੰਦੀ ਹੈ, ਹੈ ਨਾ। ਪਰਟੀਕੁਲਰਲੀ ਜਦੋਂ ਫੈਮਿਲੀ ਵਾਇਲੈਂਸ ਹੁੰਦਾ, ਹੁਣ ਦੇਖੋ ਵਾਇਲੈਂਸ ਦਾ ਮਤਲਬ ਹੁੰਦਾ ਕਿ ਅਸੋਲਟ, ਅਬਿਊਜ਼, ਕੰਟਰੋਲ, ਬੜੀ ਲੰਬੀ ਚੌੜੀ ਡੈਫੀਨੇਸ਼ਨ ਹੈਗੀ, ਉਹ ਤਾਂ ਡੈਫੀਨੇਸ਼ਨ ਦੇਖਣੀ ਪਏਗੀ, ਹੈ ਨਾ। ਅਤੇ ਫਿਰ ਇੰਟਰਵੈਂਸ਼ਨ ਆਰਡਰ ਨਿਕਲਦਾ, ਉਹਦੇ 'ਚ ਰਿਜੈਂਟਮੈਂਟ ਵੀ ਬੜੀ ਹੋ ਜਾਂਦੀ ਦੋ ਇਨਸਾਨਾਂ 'ਚ। ਅਤੇ ਜਦੋਂ ਰਿਜੈਂਟਮੈਂਟ ਹੁੰਦੀ ਹੈ इन्ना गुबार हुंदा है, इन्ना गुस्सा हुंदा है, ठीक है, तो फिर वो कंज अग्रीमेंट कर सकनगे, क्योंकि मीडिएशन च पूरा ध्यान देना पैंदा है कि चिल्ड्रन आर अ प्रायोरिटी, बच्चे अहम है, कि जे मैं बच्चों को उन्हां दी मां खिच लवां या बाप नूं ना मिलन दवां या मां दे नाल ना मिलन दवां, राइट, वो बच्चों दे उत्ते की असर होएगा, है ना, जे मैं बच्चों नूं अपनी मां नाल ना मिलन दवां या प्यो नाल ना मिलन दवां, बच्चों ते की असर होएगा, बच्चे की सोचणगे। कई बार वो कहते हैं कि जी बच्चों ते बहुत असर होया इसलिए ना असीं मिलन नहीं दिंदे, ठीक है, फिर लॉयर को जाना पैंदा है, लॉयर दे कोल मामला नहीं नहीं नहीं की कहंदे है जे सेटल हुंदा है ते की कहंदे है कोर्ट च जाना पैंदा।
10: जी बहुत ही गुझियां गल्लां तुसीं अज सांझियां कीतियां ने मुकेश जी, जांदे जांदे खास करके

0: SBS South Asian.
1: Your news from here
0: and hits from home.
2: Hey America, want to save $1,000 and get free internet forever? That was a rhetorical question. Switch to Spectrum and save $1,000 guaranteed. Seriously, you can hold us to it. We call it the Spectrum Savings Guarantee. Just switch 4 mobile lines to Spectrum and we'll give you free fiber-powered internet forever. Yeah, free internet forever. And we guarantee $1,000 of real savings in your first year or we'll cover the difference. It's a guaranteed no-brainer. Learn more at spectrum.com/freeforever. Spectrum Internet is powered by fiber and connected to the premises by coaxial lines. Restrictions apply.
3: And it takes time. ਇੱਕ ਦੂਜੇ ਨੂੰ ਜਾਣਨ ਲਈ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਆਪਣੀ ਮਾਂ ਬਾਪ ਦੀ ਪਰਵਾਹ ਨਹੀਂ ਕਰਦੇ ਜਾਂ ਭੈਣ ਭਰਾ ਦੀ ਪਰਵਾਹ ਨਹੀਂ ਕਰਦੇ ਬਟ ਦੇਰ ਹੈਜ਼ ਟੂ ਬੀ ਅ ਬੈਲੈਂਸ ਦੇਰ ਹੈਜ਼ ਟੂ ਬੀ ਸਰਟਨ ਬਾਉਂਡਰੀਜ਼ ਜੋ ਵੀ ਐਕਸਪੈਕਟੇਸ਼ਨਸ ਹੁੰਦੀ ਹੈ ਹਸਬੈਂਡ ਵਾਈਫ ਦੀ ਆਪਸ 'ਚ ਜਾਂ ਕਪਲ ਦੀ ਆਪਸ 'ਚ ਇੱਕ ਦੂਜੇ ਨਾਲ ਉਹਨਾਂ ਨੂੰ ਗੱਲ ਕਰਨੀ ਪੈਂਦੀ ਹੈ ਮੈਂ ਤਾਂ ਸਾਰਿਆਂ ਨੂੰ ਜੋ ਵੀ ਮੇਰੇ ਕੋਲ ਆਉਂਦੇ ਹੈ ਕਪਲ ਥੈਰੇਪੀ ਲਈ ਜਾਂ ਫੈਮਿਲੀ ਥੈਰੇਪੀ ਲਈ ਸਾਰਿਆਂ ਨੂੰ ਕਹਿੰਦੀ ਹਾਂ ਮੈਂ ਦੇਰ ਇਜ਼ ਓਨਲੀ ਵਨ ਗੋਲਡਨ ਕੀ ਐਂਡ ਦੈਟ ਇਜ਼ ਦ ਵੇ ਵੀ ਕਮਿਊਨੀਕੇਟ ਵਿਦ ਈਚ ਅਦਰ ਅਸੀਂ ਇੱਕ ਦੂਜੇ ਨਾਲ ਗੱਲਬਾਤ ਕਿੰਝ ਕਰਨੀ ਦੈਟ ਇਜ਼ ਦ ਕੀ ਇਟ ਇਜ਼ ਅ ਬਿਗ ਪੈਕੇਜ ਇਟ ਇਜ਼ ਅ ਬਿਗ ਪੈਕੇਜ ਇਟ ਇਜ਼ ਨੋਟ ਐਜ਼ ਸਿੰਪਲ ਐਜ਼ ਮੈਂ ਉਹਨੂੰ ਇਹ ਕਿਹਾ ਸੀ ਅਤੇ ਉਹਨੇ ਮੈਨੂੰ ਇਹ ਕਿਹਾ ਸੀਗਾ ਨੋ ਕਮਿਊਨੀਕੇਸ਼ਨ ਇਨਵੋਲਵਸ ਲੋਟਸ ਆਫ ਸਮਾਲ ਸਟੈਪਸ ਹਰ ਇੱਕ ਇਨਸਾਨ 'ਚ ਮੈਨੂੰ ਤਾਂ ਅੱਜ ਤੱਕ ਕੋਈ ਫੈਮਿਲੀ ਨਹੀਂ ਪਤਾ ਪੂਰੀ ਦੁਨੀਆ 'ਚ ਇਹ ਤਾਂ ਸਟੈਟਿਸਟਿਕਸ ਕਹਿੰਦਾ ਕਿ ਹਰ ਇੱਕ ਦੁਨੀਆ 'ਚ ਹਰ ਇੱਕ ਪਰਿਵਾਰ 'ਚ ਹਰ ਇੱਕ ਕਪਲ 'ਚ ਕੌਨਫਲਿਕਟ ਹੁੰਦੀ ਹੈ ਨਾ ਕੌਨਫਲਿਕਟ ਵੀ ਕਈ ਤਰੀਕਿਆਂ ਦੀ ਹੋ ਸਕਦੀ ਹੈ ਕਈ ਲੋਕ ਤਾਂ ਬੜੇ ਅੰਦਾਜ਼ ਨਾਲ ਲੜਾਈ ਝਗੜਾ ਕਰਦੇ ਆ ਜੀ ਹਜ਼ੂਰ ਕਰ ਕਰਕੇ ਵੀ ਲੜਾਈ ਝਗੜਾ ਕਰਦੇ ਇੱਕ ਦੂਜੇ ਨਾਲ ਡਿਫਰ ਕਰਦੇ ਆ ਕਈ ਗਾਲੀ ਗਲੋਚ ਨਾਲ ਕਰਦੇ ਆ ਬਟ ਦੇਰ ਆਰ ਡਿਫਰੈਂਟ ਵੇਜ਼ ਸੋ ਇਟ ਇਜ਼ ਅਬਾਊਟ ਹਾਊ ਕੈਨ ਵੀ ਹੈਵ ਅ ਹੈਲਦੀ ਹਾਊ ਕੈਨ ਵੀ ਰਿਜ਼ੋਲਵ ਆਰ ਡਿਫਰੈਂਸਿਸ ਇਨ ਅ ਹੈਲਦੀ ਮੈਨਰ ਕੌਨਫਲਿਕਟ ਡਿਫਰੈਂਸਿਸ ਹੁੰਦੇ ਆ ਨਾ ਮੈਂ ਤੁਹਾਨੂੰ ਕਿਹਾ ਕਿ ਅਸੀਂ ਚਿੱਟੇ ਮੱਗ ਲੈਂਦੇ ਹਾਂ ਅਤੇ ਤੁਸੀਂ ਕਿਹਾ ਜੀ ਤੁਸੀਂ ਨੀਲੇ ਇੱਕ ਮੱਗ ਲੈਣੇ ਆ ਡਿਫਰੈਂਸ ਹੋ ਗਿਆ ਨਾ ਤੁਸੀਂ ਮੇਰੀ ਗੱਲ ਨਹੀਂ ਮੰਨੀ ਅਤੇ ਮੈਂ ਤੁਹਾਡੀ ਗੱਲ ਨਹੀਂ ਮੰਨਾਂਗੀ ਲੜਾਈ ਝਗੜਾ ਸ਼ੁਰੂ ਹੋ ਗਿਆ ਨਾ ਬਟ ਹਾਊ ਕੈਨ ਵੀ ਰਿਜ਼ੋਲਵ ਦੀਸ ਡਿਫਰੈਂਸਿਸ ਔਰ ਦਿਸ ਲੜਾਈ ਝਗੜਾ ਇਨ ਅ ਹੈਲਦੀ ਮੈਨਰ ਦੇਰ ਇਜ਼ ਅ ਵੇ ਟੂ ਰਿਜ਼ੋਲਵ ਇਟ ਇਨ ਅ ਹੈਲਦੀ ਮੈਨਰ
4: ਜੀ ਮੁਕਤੇਸ਼ ਜੀ ਗੱਲਾਂ ਬਾਤਾਂ ਦਾ ਸਿਲਸਿਲਾ ਤੋੜਨ ਦਾ ਦਿਲ ਨਹੀਂ ਕਰ ਰਿਹਾ ਪਰ ਸਮੇਂ ਦਾ ਧਿਆਨ ਰੱਖਦੇ ਹੋਏ ਤੁਹਾਡੇ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਟੂਡੀਓ ਆਏ ਤੁਸੀਂ ਸਾਡੇ ਨਾਲ ਇੰਨੀਆਂ ਉਮਰ ਦਰਾਜ਼ ਗੱਲਾਂ ਸਾਂਝੀਆਂ ਕੀਤੀਆਂ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ
3: ਥੈਂਕ ਯੂ ਸੁਮੀਤ ਜੀ
5: ਯੂ ਵਿਦ SBS ਰੇਡੀਓ ਮੈਂ ਸੁਮੀਤ ਕੌਰ ਲੈ ਕੇ ਆਈ ਹਾਂ ਆਸਟ੍ਰੇਲੀਆ ਦੇ ਮੁੱਢਲੇ ਪੰਜਾਬੀਆਂ ਦੇ ਵਸੇਵੇ ਦੀਆਂ ਅਣਸੁਣੀਆਂ ਅਣਕਹੀਆਂ ਅਤੇ ਦਿਲ ਨੂੰ ਛੂਹਣ ਵਾਲੀਆਂ ਕਹਾਣੀਆਂ ਸਾਡੀ ਇਸ ਪੋਡਕਾਸਟ ਸੀਰੀਜ਼ ਦਾ ਨਾਮ ਹੈ ਪੰਜਾਬੀ ਪਾਇਓਨੀਅਰਸ ਅਤੇ ਇਸ ਦੇ ਪਹਿਲੇ ਸੀਜ਼ਨ ਵਿੱਚ ਤੁਸੀਂ ਸੁਣੋਗੇ ਫਾਰ ਨੌਰਥ ਕੁਈਨਜ਼ਲੈਂਡ ਦੇ ਇਲਾਕੇ 'ਚ ਪੀੜ੍ਹੀ ਦਰ ਪੀੜ੍ਹੀ ਵਾਸਤੇ ਪੰਜਾਬੀ ਪਰਿਵਾਰਾਂ ਦੀਆਂ ਬਹੁਤ ਹੀ ਦਿਲਚਸਪ ਹੱਡ ਬੀਤੀਆਂ ਪਰ ਸੁਣਾਂਗੇ ਇੱਥੇ ਵਸੀਆਂ ਉਹਨਾਂ ਔਰਤਾਂ ਦੀ ਜ਼ੁਬਾਨੀ ਜਿਨ੍ਹਾਂ ਦੇ ਸੰਘਰਸ਼ਾਂ ਦਾ ਜ਼ਿਕਰ ਤੁਸੀਂ ਸ਼ਾਇਦ ਹੀ ਕਿਤੇ ਸੁਣਿਆ ਹੋਵੇ ਕੁਈਨਜ਼ਲੈਂਡ 'ਚ ਪੈਂਦੇ ਕੈਨਸ ਗੋਰਡਨਵੇਲ ਬਬਿੰਡਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ 'ਚ ਪੰਜਾਬੀਆਂ ਦੀ ਆਮਦ ਲੇਟ 1800s ਯਾਨੀ ਕਿ 1800 ਸੰਨ ਦੇ ਅੰਤ ਵਿੱਚ ਸ਼ੁਰੂ ਹੋ ਗਈ ਸੀ ਉਦੋਂ ਪਰਿਵਾਰਾਂ ਨੂੰ ਇੱਥੇ ਲਿਆਉਣ ਦੀ ਇਜਾਜ਼ਤ ਨਹੀਂ ਸੀ ਬੰਦੇ ਇਕੱਲੇ ਹੀ ਕੰਮ ਕਰਨ ਆਉਂਦੇ ਸਨ ਅਤੇ ਫਿਰ ਜਦੋਂ 1950 ਦੇ ਗੇੜ ਦੌਰਾਨ ਵਾਈਟ ਆਸਟ੍ਰੇਲੀਆ ਪਾਲਿਸੀ ਦੇ ਨਿਯਮਾਂ 'ਚ ਰਾਹਤ ਆਈ ਤਾਂ ਪਰਿਵਾਰਾਂ ਨੂੰ ਇੱਥੇ ਲਿਆਉਣ ਦੀ ਇਜਾਜ਼ਤ ਮਿਲੀ ਤਾਂ ਫਿਰ ਜਾ ਕੇ ਇਹਨਾਂ ਪੰਜਾਬੀ ਔਰਤਾਂ ਲਈ ਵੀ ਆਸਟ੍ਰੇਲੀਆ ਦੀ ਰਾਹਦਾਰੀ ਖੁੱਲ੍ਹੀ ਇਹਨਾਂ ਇੰਟਰਵਿਊਜ਼ ਰਾਹੀਂ ਮੇਰੀ ਸਹਿਯੋਗੀ ਮਨਪ੍ਰੀਤ ਕੌਰ ਸਿੰਘ ਨੇ ਕੈਨਸ ਗੋਰਡਨਵੇਲ ਬਬਿੰਡਾ ਦੇ ਇਲਾਕਿਆਂ 'ਚ ਵਸਦੀਆਂ ਬਹੁਤ ਸਾਰੀਆਂ ਪੰਜਾਬੀ ਮੂਲ ਦੀਆਂ ਔਰਤਾਂ ਦੀਆਂ ਦਿਲ ਨੂੰ ਛੂਹਣ ਵਾਲੀਆਂ ਆਪ ਬੀਤੀਆਂ ਦੇ ਨਾਲ ਨਾਲ ਆਸਟ੍ਰੇਲੀਆ 'ਚ ਪੰਜਾਬੀਆਂ ਦੀ ਮਾਈਗ੍ਰੇਸ਼ਨ ਦੇ ਦੌਰ ਦੀ ਸ਼ੁਰੂਆਤ ਦੇ ਕਈ ਪਹਿਲੂਆਂ 'ਤੇ ਚਾਨਣਾ ਪਾਇਆ ਹੈ ਆਓ ਸੁਣਦੇ ਹਾਂ SBS ਪੰਜਾਬੀ ਦੀ ਇਹ ਪੋਡਕਾਸਟ ਸੀਰੀਜ਼ ਪੰਜਾਬੀ ਪਾਇਨੀਅਰਸ ਆਸਟ੍ਰੇਲੀਆ ਦਾ ਮੁੱਢਲਾ ਪੰਜਾਬੀ ਪ੍ਰਵਾਸ
6: Out here, if you're doing nothing, you're doing everything right. Though on a cruise with Norwegian, even if you're doing nothing, you're still basking in the warm sun, enjoying the peaceful ocean waves, you're breathing. Don't forget about breathing. Definitely need to be breathing. So you get to do nothing or everything, but you still need to be breathing. It's like really important.
7: Experience the difference with cruises to Alaska, the Caribbean, and Europe. Norwegian Cruise Line.

0: It's different out here. Visit NCL.com, call your travel advisor, or 1-888-NCL-CRUISE. Norwegian Cruise Line Ships Registry, the Bahamas and USA.
1: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
2: Starting a new life in Australia isn't easy.
3: A lot of companies have rejected me.
4: Sometimes I feel like, oh, I'm gonna quit, I've given up.
2: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
5: ਕਿਸੇ ਵੀ ਮੋਬਾਈਲ ਡਿਵਾਈਸ 'ਤੇ ਸ਼ਾਨਦਾਰ ਕਹਾਣੀਆਂ ਮੁਫਤ ਸੁਣੋ sbs.com.au/punjabi 'ਤੇ ਜਾਓ ਜਾਂ ਹੁਣੇ ਹੀ SBS ਰੇਡੀਓ ਐਪ ਡਾਊਨਲੋਡ ਕਰੋ।
6: SBS ਦੀ ਪੰਜਾਬੀ ਦੀ ਟੀਮ ਵੱਲੋਂ ਤੁਹਾਡਾ ਸਾਰਿਆਂ ਦਾ ਹੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਵਿੱਚ। ਨਾਲ ਹੀ ਟੀਮ ਵੱਲੋਂ ਧੰਨਵਾਦ ਕੀਤਾ ਜਾਂਦਾ ਕਿ ਤੁਸੀਂ ਇੰਨੇ ਪਿਆਰ ਦੇ ਨਾਲ ਪ੍ਰੋਗਰਾਮ ਸੁਣਦੇ ਹੋ ਅਤੇ ਆਪਣੀ ਫੀਡਬੈਕ ਸਾਡੇ ਨਾਲ ਸਾਂਝੀ ਕਰਦੇ ਰਹਿੰਦੇ ਹੋ। ਯਾਦ ਰੱਖਿਓ ਕਿ ਇਹ ਜਿਹੜਾ ਤੁਹਾਡਾ ਪ੍ਰੋਗਰਾਮ ਹੈ ਹੁਣ ਤੁਸੀਂ ਦਿਨ ਵਿੱਚ ਦੋ ਵਾਰ ਸੁਣ ਸਕਦੇ ਹੋ। ਇੱਕ ਤਾਂ ਲਾਈਵ ਹੁੰਦਾ 4-5 ਜਿਹੜਾ ਕਿ ਹੁਣ ਪੇਸ਼ ਹੋ ਰਿਹਾ ਸ਼ਾਮ ਨੂੰ ਹਰ ਰੋਜ਼ ਸੋਮਵਾਰ ਤੋਂ ਸ਼ੁੱਕਰਵਾਰ ਤੱਕ, ਅਤੇ ਇਸ ਦਾ ਰਿਪੀਟ ਰਾਤ ਨੂੰ 9-10 ਵਜੇ ਹੁੰਦਾ SBS 2 ਦੇ ਉੱਤੇ। ਦੋਸਤੋ, ਪਿਛਲੇ ਹਫ਼ਤੇ ਬੁੱਧਵਾਰ ਦੇ ਪ੍ਰੋਗਰਾਮ ਦੇ ਵਿੱਚ ਹਰਮਨਪ੍ਰੀਤ ਸਿੰਘ ਹੋਰਾਂ ਨੇ ਸਾਂਝ ਬਣਾਈ ਸੀ SMS ਕਰਦੇ ਹੋਏ। ਉਹਨਾਂ ਨੇ ਗਾਣੇ ਦੀ ਫਰਮਾਇਸ਼ ਕੀਤੀ ਸੀ ਜੋ ਗਾਣਾ ਅਸੀਂ ਉਸ ਦਿਨ ਨਹੀਂ ਚਲਾ ਸਕੇ, ਅਤੇ ਅੱਜ ਉਹਨਾਂ ਵਾਸਤੇ ਖਾਸ ਇਹ ਗਾਣਾ ਪੇਸ਼ ਕਰਾਂਗੇ, ਪਰ ਬਾਲੀਵੁੱਡ ਦੀ ਗੱਪਸ਼ਪ ਤੋਂ ਬਾਅਦ। ਲੋ ਸੁਣਦੇ ਹਾਂ ਜੀ ਬਾਲੀਵੁੱਡ ਦੀ ਗੱਪਸ਼ਪ।
7: SBS ਰੇਡੀਓ ਪੰਜਾਬੀ ਦੇ ਪ੍ਰੋਗਰਾਮ ਬਾਲੀਵੁੱਡ ਗੱਪਸ਼ਪ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਹਰਪ੍ਰੀਤ ਕੌਰ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਵਾਮਿਕਾ ਗੱਬੀ ਮੌਜੂਦਾ ਸਮੇਂ ਵਿੱਚ ਇੰਡਸਟਰੀ ਦੀ ਸਭ ਤੋਂ ਬਿਜ਼ੀ ਐਕਟ੍ਰੈਸਿਸ ਵਿੱਚੋਂ ਇੱਕ ਨੇ। ਪਿਛਲੇ ਮਹੀਨੇ ਭੂਤ ਬੰਗਲਾ ਦੀ ਕਾਮਯਾਬੀ ਤੋਂ ਬਾਅਦ ਉਹਨਾਂ ਦੀ ਨਵੀਂ ਫਿਲਮ ਪਤੀ ਪਤਨੀ ਔਰ ਵੋ 2 ਰਿਲੀਜ਼ ਹੋਈ ਹੈ। ਹੁਣ ਉਹਨਾਂ ਦੀ ਆਉਣ ਵਾਲੀ ਫਿਲਮ DC ਰਿਲੀਜ਼ ਨੂੰ ਤਿਆਰ ਹੈ। ਫਿਲਮ ਦਾ ਟ੍ਰੇਲਰ 79ਵੇਂ ਕਾਨ ਫਿਲਮ ਫੈਸਟੀਵਲ ਵਿੱਚ ਰਿਲੀਜ਼ ਕੀਤਾ ਗਿਆ ਹੈ। ਟ੍ਰੇਲਰ ਵਿੱਚ ਲੋਕੇਸ਼ ਦੇ ਨਾਲ ਨਾਲ ਵਾਮਿਕਾ ਵੀ ਕਈ ਮੌਕਿਆਂ ਤੇ ਐਕਸ਼ਨ ਕਰਦੀ ਨਜ਼ਰ ਆਉਂਦੀ ਹੈ। ਐਕਟ੍ਰੈਸ ਸੋਨਮ ਬਾਜਵਾ ਆਪਣੀ ਨਵੀਂ ਪੰਜਾਬੀ ਫਿਲਮ ਪਿੱਟ ਸਿਆਪਾ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਇਸ ਦਰਮਿਆਨ ਉਹਨਾਂ ਨੇ IPL ਸੀਜ਼ਨ ਦੇ ਦੌਰਾਨ ਟੀਮ ਪੰਜਾਬ ਕਿੰਗਸ ਨੂੰ ਸਪੋਰਟ ਕੀਤਾ ਹੈ। ਉਹਨਾਂ ਨੇ ਟੀਮ ਦੀ ਕੋ-ਓਨਰ ਪ੍ਰੀਤੀ ਜ਼ਿੰਟਾ ਦੀ ਸ਼ਲਾਘਾ ਕੀਤੀ ਹੈ। ਸੋਨਮ ਬਾਜਵਾ ਨੂੰ IPL 2026 ਦੇ ਕਈ ਮੈਚਾਂ ਵਿੱਚ ਪੰਜਾਬ ਕਿੰਗਸ ਦੇ ਲਈ ਚੇਅਰ ਕਰਦੇ ਵੇਖਿਆ ਗਿਆ ਹੈ। ਸੋਨਮ ਬਾਜਵਾ ਨੇ ਕਿਹਾ ਹੈ, ਮੈਂ ਉਹਨਾਂ ਦੀ ਪਹਿਲੀ ਫਿਲਮ ਤੋਂ ਹੀ ਉਹਨਾਂ ਨੂੰ ਫਾਲੋ ਕੀਤਾ ਹੈ, ਇੱਕ ਐਕਟ੍ਰੈਸ ਦੇ ਤੌਰ ਤੇ ਉਹਨਾਂ ਦਾ ਸਫ਼ਰ ਵੇਖਿਆ ਹੈ। ਹੁਣ ਉਹ IPL ਟੀਮ ਨੂੰ ਲੀਡ ਕਰ ਰਹੀ ਹੈ। ਇਹ ਸੱਚਮੁੱਚ ਇੰਸਪੀਰੇਸ਼ਨਲ ਹੈ। ਬੌਬੀ ਦਿਓਲ ਸਟਾਰਰ ਬੰਦਰ ਦਾ ਪਹਿਲਾ ਗਾਣਾ ਕਿਉਂ ਮਜ਼ਾ ਆ ਰਿਹਾ ਹੈ ਰਿਲੀਜ਼ ਹੋ ਚੁੱਕਿਆ ਹੈ। ਗਾਣੇ ਵਿੱਚ ਉਹਨਾਂ ਦਾ ਕਿਰਦਾਰ ਹੋਰ ਵੀ ਗਹਿਰਾਈ ਨਾਲ ਸਾਹਮਣੇ ਆਇਆ ਹੈ। ਟ੍ਰੈਕ ਵਿੱਚ ਉਹ ਪਿਆਰ, ਜਨੂਨ ਅਤੇ ਇਮੋਸ਼ਨਸ ਦੇ ਦਰਮਿਆਨ ਫਸੇ ਹੋਏ ਨਜ਼ਰ ਆਉਂਦੇ ਨੇ।
8: ਇਹ ਦਿਲ ਲਗਾਣੇ ਕੇ ਤਾਜ਼ੇ ਤਰੀਕੇ ਕਿਉਂ ਮਜ਼ਾ ਆ ਰਿਹਾ।
7: ਅਦਾਕਾਰਾ ਸੋਨਲ ਚੌਹਾਨ ਦੀ ਫਿਲਮ ਸ਼ੇਰਾ 15 ਮਈ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਇਸ ਫਿਲਮ ਦੇ ਜ਼ਰੀਏ ਪੰਜਾਬੀ ਸਿਨੇਮਾ ਵਿੱਚ ਡੈਬਿਊ ਕਰ ਰਹੀ ਸੋਨਲ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਵਿੱਚ ਅਦਾਕਾਰੀ ਕਰਨਾ ਉਹਨਾਂ ਦੇ ਲਈ ਬੇਹੱਦ ਹੀ ਆਨੰਦਦਾਇਕ ਅਤੇ ਬਹੁਤ ਹੀ ਵਧੀਆ ਐਕਸਪੀਰੀਅੰਸ ਰਿਹਾ, ਖਾਸ ਕਰਕੇ ਕਿਉਂਕਿ ਉਹਨਾਂ ਨੂੰ ਪਹਿਲਾਂ ਤੋਂ ਹੀ ਪੰਜਾਬੀ ਭਾਸ਼ਾ, ਸੰਗੀਤ ਅਤੇ ਸੱਭਿਆਚਾਰ ਦੇ ਨਾਲ ਗਹਿਰਾ ਲਗਾਵ ਰਿਹਾ ਹੈ। ਸੋਨਲ ਨੇ ਕਿਹਾ ਹੈ ਕਿ ਮੈਨੂੰ ਪੰਜਾਬ ਨਾਲ ਇਸ਼ਕ ਹੋ ਗਿਆ ਹੈ, ਮੈਨੂੰ ਹਮੇਸ਼ਾ ਤੋਂ ਪੰਜਾਬੀ ਭਾਸ਼ਾ ਬੇਹੱਦ ਪਸੰਦ ਰਹੀ ਹੈ ਅਤੇ ਸ਼ੇਰਾ ਮੇਰੇ ਲਈ ਪੰਜਾਬੀ ਸਿੱਖਣ ਅਤੇ ਉਸਨੂੰ ਹੋਰ ਬਿਹਤਰ ਤਰੀਕੇ ਦੇ ਨਾਲ ਸਮਝਣ ਦਾ ਇੱਕ ਸ਼ਾਨਦਾਰ ਮੌਕਾ ਬਣ ਕੇ ਆਈ। ਮੈਂ ਹਮੇਸ਼ਾ ਤੋਂ ਪੰਜਾਬੀ ਸੰਗੀਤ ਸੁਣਦੀ ਆਈ ਹਾਂ ਅਤੇ ਇਸ ਭਾਸ਼ਾ ਵਿੱਚ ਮੈਨੂੰ ਇੱਕ ਵੱਖਰੀ ਹੀ ਖੁਸ਼ੀ ਮਹਿਸੂਸ ਹੁੰਦੀ ਹੈ। ਹੁਣ ਮੈਂ ਥੋੜੀ ਬਹੁਤ ਪੰਜਾਬੀ ਬੋਲ ਲੈਂਦੀ ਹਾਂ, ਲੇਕਿਨ ਉਮੀਦ ਹੈ ਕਿ ਆਪਣੀ ਅਗਲੀ ਪੰਜਾਬੀ ਫਿਲਮ ਤੱਕ ਮੈਂ ਇਸ ਵਿੱਚ ਪੂਰੀ ਤਰ੍ਹਾਂ ਦੇ ਨਾਲ ਮਾਹਿਰ ਹੋ ਜਾਵਾਂਗੀ। ਭਾਰਤੀ ਪੰਜਾਬੀ ਸਿੰਗਰ ਤਲਵਿੰਦਰ ਸਿੰਘ ਸਿੱਧੂ ਹਾਲ ਹੀ ਵਿੱਚ ਟੋਰਾਂਟੋ ਵਿੱਚ ਪਾਕਿਸਤਾਨੀ ਸਿੰਗਰ ਹਸਨ ਰਹੀਮ ਦੇ ਲਾਈਵ ਕਾਨਸਰਟ ਵਿੱਚ ਸ਼ਾਮਿਲ ਹੋਏ ਅਤੇ ਉਹਨਾਂ ਦੇ ਨਾਲ ਮੰਚ ਸ਼ੇਅਰ ਕੀਤਾ। ਤਲਵਿੰਦਰ ਨੇ ਇੰਸਟਾਗ੍ਰਾਮ ਤੇ ਪੋਸਟ ਤੇ ਕੈਪਸ਼ਨ ਲਿਖਿਆ, ਟੋਰਾਂਟੋ ਵਿੱਚ ਹਸਨ ਰਹੀਮ ਦੇ ਨਾਲ ਵਿਸ਼ੇਸ਼ ਪੂਰੀ ਹੋਈ। ਵੀਡੀਓ ਵਿੱਚ ਦੋਵੇਂ ਸਟੇਜ ਤੇ ਇਕੱਠਿਆਂ ਗਾਉਂਦੇ ਹੋਏ, ਗਲੇ ਮਿਲਦੇ ਹੋਏ ਅਤੇ ਡਾਂਸ ਕਰਦੇ ਨਜ਼ਰ ਆਏ। ਇਸ ਪੋਸਟ ਦੇ ਬਾਅਦ ਕੁਝ ਯੂਜ਼ਰਸ ਨੇ ਕਮੈਂਟ ਸੈਕਸ਼ਨ ਵਿੱਚ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ। ਕੁਝ ਨੇ ਲਿਖਿਆ ਕਿ ਹਾਲ ਦੇ ਵਿੱਚ ਭਾਰਤ ਪਾਕਿਸਤਾਨ ਤਣਾਅ ਦੇ ਦਰਮਿਆਨ ਅਜਿਹੀ ਮੌਜੂਦਗੀ ਗਲਤ ਸੀ। ਗੌਰਤਲਬ ਹੈ ਕਿ ਪਿਛਲੇ ਸਾਲ ਪਹਿਲਗਾਮ ਵਿੱਚ ਹੋਏ ਦਹਿਸ਼ਤਗਰਦੀ ਹਮਲੇ ਦੇ ਬਾਅਦ ਤੋਂ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਵਰਗੀ ਜਥੇਬੰਦੀ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਪੱਤਰ ਲਿਖ ਕੇ ਪਾਕਿਸਤਾਨੀ ਕਲਾਕਾਰਾਂ ਤੇ ਪੂਰੀ ਤਰ੍ਹਾਂ ਦੇ ਨਾਲ ਰੋਕ ਲਾਉਣ ਦੀ ਮੰਗ ਕੀਤੀ ਸੀ। ਸਿੰਗਰ ਅਦਨਾਨ ਸਾਮੀ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ। ਗਾਣੇ ਦਾ ਟਾਈਟਲ ਲਿਪਸਟਿਕ ਹੈ। ਇਹ ਗਾਣਾ ਸੈਲਫ ਕੌਨਫੀਡੈਂਸ ਅਤੇ ਆਪਣੀ ਵੱਖਰੀ ਪਛਾਣ ਨੂੰ ਸੈਲੀਬ੍ਰੇਟ ਕਰਦਾ ਹੈ। ਗਾਣੇ ਵਿੱਚ ਕੁੜੀਆਂ ਤੋਂ ਲੈ ਕੇ ਪੁਰਸ਼ ਬਜ਼ੁਰਗ ਸਾਰੇ ਲੋਕ ਲਿਪਸਟਿਕ ਲਾਉਂਦੇ ਨਜ਼ਰ ਆ ਰਹੇ ਨੇ।

ਐਨੀਦਿਨੀ ਭਾਰਤੀ ਅਦਾਕਾਰਾਵਾਂ ਕਾਨਸ ਫਿਲਮ ਫੈਸਟੀਵਲ ਵਿੱਚ ਵੈਸਟਰਨ ਡਰੈਸਿਸ ਵਿੱਚ ਆਪਣਾ ਜਲਵਾ ਵਿਖੇਰ ਰਹੀਆਂ ਨੇ। ਉੱਥੇ ਹੀ ਐਕਟ੍ਰੈਸ ਹੁਮਾ ਕੁਰੇਸ਼ੀ ਨੇ ਆਪਣੇ ਭਾਰਤੀ ਲੁੱਕ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਹੁਮਾ ਰਿਵਾਇਤੀ ਬਨਾਰਸੀ ਸਾੜੀ ਵਿੱਚ ਨਜ਼ਰ ਆਈ। ਅਦਾਕਾਰਾ ਨੇ ਤਸਵੀਰਾਂ ਪੋਸਟ ਕਰਕੇ ਲਿਖਿਆ ਹੈ, ਬਨਾਰਸ ਦੇ ਘਾਟਾਂ ਤੋਂ ਲੈ ਕੇ ਫ੍ਰੈਂਚ ਰਿਵੇਰਾ ਤੱਕ ਇੱਕ ਅਜਿਹਾ ਬੁਣਿਆ ਹੋਇਆ ਪਹਿਰਾਵਾ ਪਾਉਣ ਵਿੱਚ ਕੁਝ ਬੇਹੱਦ ਖਾਸ ਗੱਲ ਹੈ ਜੋ ਅਜਿਹਾ ਮਹਿਸੂਸ ਕਰਾਉਂਦਾ ਹੈ ਮਨੋ ਉਸਨੇ ਸਦੀਆਂ ਦਾ ਸਫ਼ਰ ਤੈਅ ਕੀਤਾ ਹੋਏ। ਜਿੱਥੇ ਚਾਰੇ ਪਾਸੇ ਸਿਨੇਮਾ ਅਤੇ ਕਹਾਣੀਆਂ ਦਾ ਬੋਲਬਾਲਾ ਹੈ, ਉੱਥੇ ਕੁਝ ਅਜਿਹਾ ਪਾਉਣਾ ਜੋ ਆਪਣੇ ਆਪ ਵਿੱਚ ਹੀ ਇੱਕ ਕਹਾਣੀ ਨੂੰ ਬਿਆਨ ਕਰਦਾ ਹੋਵੇ, ਇੱਕ ਬੇਹੱਦ ਹੀ ਅਲੌਕਿਕ ਐਕਸਪੀਰੀਅੰਸ ਹੈ। ਵਿਦੇਸ਼ੀ ਸਰਜ਼ਮੀ ਤੇ ਉਹਨਾਂ ਦੇ ਇਸ ਦੇਸੀ ਅੰਦਾਜ਼ ਨੇ ਨਾ ਸਿਰਫ ਸਭ ਦਾ ਧਿਆਨ ਖਿੱਚਿਆ ਬਲਕਿ ਸੋਸ਼ਲ ਮੀਡੀਆ ਤੇ ਵੀ ਖੂਬ ਸੁਰਖੀਆਂ ਬਟੋਰੀਆਂ। ਜੰਮੂ ਕਸ਼ਮੀਰ ਪੈਰਾ ਕ੍ਰਿਕਟ ਟੀਮ ਦੇ ਕਪਤਾਨ ਆਮਿਰ ਹੁਸੈਨ ਲੋਨ ਆਪਣੀ ਜ਼ਬਰਦਸਤ ਕਾਬਲੀਅਤ ਦੇ ਲਈ ਜਾਣੇ ਜਾਂਦੇ ਨੇ। ਆਮਿਰ ਦੇ ਦੋਵੇਂ ਹੱਥ ਨਹੀਂ ਨੇ, ਉਹ ਗਰਦਨ ਅਤੇ ਮੋਢੇ ਵਿੱਚ ਬੈਟ ਫਸਾ ਕੇ ਬੈਟਿੰਗ ਕਰਦੇ ਨੇ ਅਤੇ ਪੈਰਾਂ ਤੋਂ ਗੇਂਦਬਾਜ਼ੀ ਕਰਦੇ ਨੇ। ਉਹਨਾਂ ਦੀ ਜ਼ਿੰਦਗੀ ਤੇ ਇੱਕ ਫੀਚਰ ਫਿਲਮ ਬਣਨ ਵਾਲੀ ਹੈ। ਕਾਨ ਫਿਲਮ ਫੈਸਟੀਵਲ ਵਿੱਚ ਇਸ ਦਾ ਐਲਾਨ ਹੋਇਆ ਹੈ। ਇਸ ਅਪਕਮਿੰਗ ਫਿਲਮ ਦਾ ਨਿਰਦੇਸ਼ਨ ਨਿਸ਼ਲ ਸ਼ੇਟ ਕਰਨਗੇ। ਉਹ ਭਾਰਤੀ ਲੇਖਕ ਅਤੇ ਨਿਰਦੇਸ਼ਕ ਨੇ। ਇਸ ਫਿਲਮ ਦਾ ਮਕਸਦ ਲੋਨ ਦੀ ਜ਼ਿੰਦਗੀ, ਉਹਨਾਂ ਦੇ ਸੰਘਰਸ਼ਾਂ ਅਤੇ ਕ੍ਰਿਕਟ ਦੇ ਮੈਦਾਨ ਵਿੱਚ ਉਹਨਾਂ ਦੀਆਂ ਉਪਲਬਧੀਆਂ ਨੂੰ ਸਾਰਿਆਂ ਦੇ ਸਾਹਮਣੇ ਲਿਆਉਣਾ ਹੈ। ਫਿਲਮ ਦੇ ਐਲਾਨ ਦੇ ਲੋਨ ਨੇ ਕਿਹਾ ਹੈ, ਜੇਕਰ ਮੇਰਾ ਇਹ ਸਫ਼ਰ ਕਿਸੇ ਇੱਕ ਸ਼ਖਸ ਨੂੰ ਵੀ ਪ੍ਰੇਰਿਤ ਕਰ ਪਾਉਂਦਾ ਹੈ ਤਾਂ ਮੈਂ ਖੁਦ ਨੂੰ ਸੱਚਮੁੱਚ ਕਿਸਮਤ ਵਾਲਾ ਸਮਝਾਂਗਾ। ਅਦਿਤੀ ਸ਼ਰਮਾ ਅਤੇ ਹਮਦ ਖਾਨ ਦੀ ਜੋੜੀ ਨੇ ਆਪਣੇ ਨਵੇਂ ਵੀਡੀਓ ਐਲਬਮ ਇਸ਼ਕ ਜ਼ਾਲਿਮ ਹੈ ਦਾ ਆਗਾਜ਼ ਕੀਤਾ ਹੈ। ਬਾਲੀਵੁੱਡ ਗਾਇਕ ਅੰਸਾਰੀ ਮੋਹਸਿਨ ਵੱਲੋਂ ਗਾਏ ਇਸ ਵੀਡੀਓ ਐਲਬਮ ਵਿੱਚ ਪਹਿਲੀ ਵਾਰ ਅਦਿਤੀ ਸ਼ਰਮਾ ਅਤੇ ਹਮਦ ਖਾਨ ਮੁੱਖ ਭੂਮਿਕਾ ਵਿੱਚ ਨੇ। ਬਾਲੀਵੁੱਡ ਗੱਪਸ਼ਪ ਵਿੱਚ ਅੱਜ ਇੰਨਾ ਹੀ। ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੇ ਹੋਰ ਬਾਲੀਵੁੱਡ ਦੀਆਂ ਤਾਜ਼ਾ ਖ਼ਬਰਾਂ ਲੈ ਕੇ। ਤਦ ਤੱਕ ਲਈ ਇਜਾਜ਼ਤ।

ਹਰਮਨਪ੍ਰੀਤ ਸਿੰਘ ਜੀ, ਜੇ ਅੱਜ ਵੀ ਤੁਸੀਂ ਡਰਾਈਵ ਕਰ ਰਹੇ ਹੋ, ਤੁਹਾਡੀ ਪਸੰਦ ਦਾ ਗੀਤ ਅਸੀਂ ਚਲਾ ਦਿੱਤਾ ਜੀ, ਅਤੇ ਇਸ ਦੇ ਨਾਲ ਹੀ ਪ੍ਰੋਗਰਾਮ ਸਮਾਪਤ ਕਰਾਂਗਾ ਮੈਂ। ਗਾਣਾ ਸੁਣਦੇ ਰਹੋ, ਜੁੜੇ ਰਹੋ SBS ਪੰਜਾਬੀ ਦੇ ਨਾਲ। ਦਿਓ ਇਜਾਜ਼ਤ।